ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣਈ ਸਿਰ ਪੀ ਮਿੱਟੀ ਖਾਏ ਭਗਤ ਫਰੀਦ ਜੀ ਦੀ ਇਹ ਪਾਵਨ ਬਾਣੀ ਜਿਹਦੇ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਤਿਗੁਰੂ ਜੀ ਦਾ ਬਚਨ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਆਪਣੀ ਆਪਣੀ ਵਾਰੀ ਦੇ ਨਾਲ ਹਰੇਕ ਕਿਸੇ ਨੇ ਜਾਣਾ ਹੈ ਅਤੇ ਭਗਤ ਫਰੀਦ ਜੀ ਕਹਿੰਦੇ ਕਿ ਸਾਰੀ ਉਮਰ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਕਿਤੇ ਮੇਰੀ ਪੱਗ ਨੂੰ ਦਾਗ ਨਾ ਲੱਗ ਜਾਏ ਕੋਈ ਪਰ ਕਦੇ ਵੀ ਇਹ ਨਹੀਂ ਸੋਚਿਆ ਕਿ ਜਿਸ ਸਿਰ 'ਤੇ ਪੱਗ ਬੰਨ੍ਹਦੇ ਹਾਂ ਉਹਨੇ ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ ਸੋ ਇਹ ਸਤਿਗੁਰੂ ਜੀ ਨੇ ਸਾਨੂੰ ਹਲੂਣਾ ਦਿੱਤਾ ਹੈ ਇੱਕ ਬਚਨ ਹੈ ਕੋਠੇ ਧੁੱਕਣ ਕੇਤੜਾ ਜੇ ਆਪਾਂ ਦੌੜਨਾ ਹੋਵੇ ਤਾਂ ਸਾਨੂੰ ਖੁੱਲ੍ਹਾ ਮੈਦਾਨ ਚਾਹੀਦਾ ਅਤੇ ਭਗਤ ਫਰੀਦ ਜੀ ਕਹਿੰਦੇ ਜੇ ਕੋਠੇ 'ਤੇ ਦੌੜੀਏ ਤਾਂ ਕਿੰਨਾ ਕੁ ਦੌੜਨਾ ਗੇ ਛੱਤ 'ਤੇ ਕੋਠੇ 'ਤੇ ਦੌੜਨਾ ਜਿਸ ਤਰ੍ਹਾਂ ਉਸ ਤਰ੍ਹਾਂ ਜੀਵਨ ਹੈ ਇਹ ਜੀਵਨ ਚਲਾਏਮਾਨ ਹੈ ਇਹਨੇ ਇੱਕ ਦਿਨ ਬਿਨਸਣਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਾਦਰ ਕੀ ਛਾਈ ਜਿਸ ਤਰ੍ਹਾਂ ਬੱਦਲ ਦੀ ਛਾਂ ਸੂਰਜ ਅੱਗੇ ਥੋੜ੍ਹੀ ਦੇਰ ਵਾਸਤੇ ਬੱਦਲ ਆਉਂਦਾ ਅਤੇ ਛਾਂ ਹੋ ਜਾਂਦੀ ਅਤੇ ਫਿਰ ਉਹ ਬੱਦਲ ਪਰੇ ਹੋ ਜਾਂਦਾ ਫਿਰ ਧੁੱਪ ਆ ਜਾਂਦੀ ਉਸੇ ਤਰ੍ਹਾਂ ਸਤਿਗੁਰ ਕਹਿੰਦੇ ਇਹ ਜੀਵਨ ਹੈ ਸਤਿਗੁਰ ਨੇ ਉਦਾਹਰਣ ਦਿੱਤੀ ਸੁਪਨੇ ਦੀ ਸੁਪਨਾ ਰਾਤ ਨੂੰ ਆਉਂਦਾ ਹੈ ਸਵੇਰੇ ਖਤਮ ਉਸੇ ਤਰ੍ਹਾਂ ਜੀਵਨ ਹੈ ਸਤਿਗੁਰ ਨੇ ਉਦਾਹਰਣ ਦਿੱਤੀ ਜੇ ਕੋਈ ਰੇਤ ਦੀ ਕੰਧ ਬਣਾ ਲਵੇ ਇਕੱਲੀ ਰੇਤ ਦੀ ਕੰਧ ਬਣਾਵੇ ਤਾਂ ਉਹਦਾ ਕਿਤਨਾ ਕੁ ਉਹਦੀ ਮਿਆਦ ਹੋਏਗੀ ਉਹਦੀ ਵੈਲਿਡਿਟੀ ਥੋੜ੍ਹੀ ਹੋਏਗੀ ਉਹ ਖਤਮ ਹੋ ਜਾਏਗੀ ਡਿੱਗ ਜਾਏਗੀ ਮੀਂਹ ਹਨੇਰੀ ਚੱਖੜ ਆਏਗਾ ਅਤੇ ਉਸੇ ਤਰ੍ਹਾਂ ਇਹ ਜੀਵਨ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਹੈ ਸੱਜਣੋ ਹੈ ਮਿੱਤਰੋ ਇਹ ਆਪਣੇ ਮਨ ਦੇ ਵਿੱਚ ਪੱਕੀ ਕਰ ਲਓ ਇਹ ਟਲ ਨਹੀਂ ਸਕਦਾ ਵਾਹਿਗੁਰੂ ਦਾ ਹੁਕਮ ਕਿ ਜਿਹਨੇ ਜੋ ਆਇਆ ਹੈ ਇਸ ਦੁਨੀਆਂ ਵਿੱਚ ਉਹਨੇ ਜਾਣਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਬਾਲੂ ਕਹਿੰਦੇ ਰੇਤ ਨੂੰ ਜਿਸ ਤਰ੍ਹਾਂ ਰੇਤ ਦੀ ਬਣਾਈ ਹੋਈ ਕੰਧ ਬਹੁਤਾ ਚਿਰ ਟਿੱਕੀ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਇਹ ਜੀਵਨ ਹੈ ਸਾਡਾ ਸੋ ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਆਓ ਆਪਾਂ ਸਾਰੇ ਰਲ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਅਗਲੇ ਸ਼ਬਦ ਨਾਲ ਜੁੜੀਏ ਜੀ ਸਾਰੇ ਇਕਾਗਰਤਾ ਬਖਸ਼ਿਸ਼ ਕਰੋ ਕਿਰਪਾ ਕਰਕੇ ਬੱਚਿਆਂ ਨੂੰ ਆਪਣੇ ਕੋਲ ਬਿਠਾ ਲਓ ਜੀ ਦੂਸਰੀ ਸੰਗਤ ਨੂੰ ਡਿਸਟਰਬੈਂਸ ਹੁੰਦੀ ਹੈ ਸਾਨੂੰ ਹੀ ਹੁੰਦੀ ਹੈ ਥੋੜ੍ਹੀ ਅਤੇ ਇਹ ਬੇਨਤੀ ਪ੍ਰਵਾਨ ਕਰਿਓ ਜੀ ਆਓ ਸਾਰੇ ਅਗਲੇ ਸ਼ਬਦ ਨੂੰ ਜੁੜੀਏ ਜੀ

ਨਾਨਕ ਦੇਵ ਮਹਾਰਾਜ ਜੀਆਂ ਦਾ ਬਚਨ ਹੈ, ਖਾਣਾ ਪੀਣਾ ਸੌਣਾ ਹੱਸਣਾ, ਵਾਹਿਗੁਰੂ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਤ ਸੇਤੀ ਕਰ ਜਾਵੋ। ਸਤਿਗੁਰ ਜੀ ਤਾਕੀਦ ਕਰਦੇ ਨੇ ਕਿ ਉਸ ਪਰਮਾਤਮਾ ਨੂੰ ਧਿਆਓ ਜਿਹਨੇ ਜੀਵਨ ਬਖਸ਼ਿਸ਼ ਕੀਤਾ ਹੈ, ਅਤੇ ਜੀਵਨ ਨੂੰ ਸਫਲਿਆਂ ਕਰਕੇ ਇੱਜ਼ਤ ਦੇ ਨਾਲ, ਮਾਣ ਦੇ ਨਾਲ, ਰਿਸਪੈਕਟ ਦੇ ਨਾਲ ਪਰਮਾਤਮਾ ਦੇ ਦਰ 'ਤੇ ਪਹੁੰਚੋ। ਉਹ ਕਿਸ ਤਰ੍ਹਾਂ ਹੋਣਾ ਹੈ ਉਸ ਵਾਹਿਗੁਰੂ ਨੂੰ ਚੇਤੇ ਕਰਕੇ ਆਓ ਇਸ ਪਾਵਨ ਸ਼ਬਦ ਨੂੰ ਜੁੜੀ।

ਕਰਨੀਆਂ ਚਰੱਖੜੀਆਂ ਅਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ

ਭੌਤਿਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਆਪ ਜੀ ਦੇ ਧੁਰ ਕੇ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਸਾਧ ਬਾਣੀ ਦਾ ਜਾਪ ਹੋਇਆ ਗੁਰੂ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦੇ ਕੀਰਤਨ ਹੋਏ ਆਪ ਜੀ ਦੀ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਜਾਨ ਬੱਚੇ ਸਮਝ ਕੇ ਮੁਆਫ਼ ਕਰਨਾ ਸਹਿਜ ਪਾਠ ਅਤੇ ਗੁਰਬਾਣੀ ਦਾ ਭਾਵ ਵਿਛੜੇ ਆਤਮਾ ਸਰਦਾਰ ਗੁਰਚਰਨ ਸਿੰਘ ਚੁੱਗ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਜੀ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਨੇ ਆਪ ਅੰਗੀਕਾਰ ਕਰਨਾ ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹ

ਗੁਰਬਾਣੀ ਕੀਰਤਨ ਛੇ ਪੜੇ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਪੁਲਚਕ ਮਾਫ ਕਰਨੀ ਹਾਜ਼ਰੇ ਦਰ ਘਰ ਸਤਿਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ ਭੁੱਲ ਚੁੱਕ ਦੇਖੇ ਮਾਂ ਬਖਸ਼

ਵਾਹਿਗੁਰੂ ਸਾਹਿਬ ਜੀਓ। ਜਿਹਾ ਜਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਿਜ ਸੋ ਪਾਏ, ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮ ਦੇ ਨੂਰੀ ਅਰਸ਼ੋਂ ਕੁਰਸੋਂ ਝੱਟੀਐ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ। ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ ਅਤੇ ਕੀਰਤਨੀ ਜਥੇ ਦਾ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣਾ ਕਰਾਇਆ ਹੈ। ਆਪ ਸੰਗਤਾਂ ਨੂੰ ਪਤਾ ਹੈ ਕਿ ਆਪਾਂ ਸਾਰੇ ਹੀ ਸਤਿਕਾਰ ਤੋਂ ਬਾਅਦ ਜੋ ਸਤਿਕਾਰ ਜੋ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਜੀ ਚੁੱਗ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ, ਉਹਨਾਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਆਤਮਕ ਰੂਹ ਦੀ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਜੋ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਉਹਨਾਂ ਦੀਆਂ ਸੰਪੂਰਨਤਾ ਮੁਹੱਈਆਂ ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ ਅਤੇ ਜੋ ਬਰਾਗਮਈ ਕੀਰਤਨ ਹੋਇਆ ਹੈ ਅੰਤਿਮ ਅਰਦਾਸ ਵਿੱਚ ਤੁਹਾਡੇ ਸ਼ਾਮਿਲ ਹੋਣ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ ਹਾਂ ਕਿਉਂਕਿ 6 ਵਜੇ ਰਹਿਰਾਸ ਸਾਹਿਬ ਸ਼ੁਰੂ ਹੁੰਦੀ ਹੈ। ਬੇਨਤੀ ਕਰਦਾ ਕਿ ਗੁਰੂ ਘਰ ਦੀ ਬਖਸ਼ਿਸ਼ ਸਤਿਕਾਰਯੋਗ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਜੀ ਚੁੱਗ, ਉਹਨਾਂ ਦੇ ਸਪੁੱਤਰ ਸਰਦਾਰ ਜਸਪ੍ਰੀਤ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਗੁਰੂ ਘਰ ਦੀ ਜੋ ਬਖਸ਼ਿਸ਼ ਹੈ, ਗੁਰੂ ਘਰ ਦੀ ਬਲੈਸਿੰਗ, ਉਹ ਸਰੋਪਾ ਦੀ ਦਾਤ ਲੈ ਲੈਣ, ਕਿਉਂਕਿ ਜੋ ਜਦੋਂ ਵੱਡਾ ਪਰਿਵਾਰ ਦਾ ਚਲਿਆ ਜਾਂਦਾ ਹੈ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੀ ਜੋ ਸਰੋਪਾ ਹੈ ਉਹ ਵੱਡੇ ਸਪੁੱਤਰ ਨੂੰ ਦਿੱਤਾ ਜਾਂਦਾ ਹੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਸੋ ਮੈਂ ਫਿਰ ਇੱਕ ਵਾਰ ਆਪ ਸੰਗਤਾਂ ਦਾ ਧੰਨਵਾਦ ਕਰਦਾ ਅਤੇ ਵਿਛੜੀ ਹੋਈ ਆਤਮਾ ਲਈ ਅਰਦਾਸ ਕਰਦਾ ਕਿ ਮਹਾਰਾਜ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਜੋ ਪਰਿਵਾਰ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਉਹਨਾਂ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਬੋਲਦਿਆਂ ਕੋਈ ਮੇਰੇ ਤੋਂ ਗਲਤੀ ਹੋ ਗਈ ਹੋਵੇ ਮੈਂ ਖੇਮਾ ਦਾ ਜਾਚਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਓ ਹੁਣ ਰਹਿਰਾਸ ਸਾਹਿਬ ਦੀ ਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ

ਸੋਦਰ ਰਾਗਤ ਸਾਹਿਬ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਹ ਪਰੇ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੂੰ ਨੋ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਰੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਰੋਂ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਰੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਰੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਰੋਂ ਸਾਧ ਵਿਚਾਰੇ ਗਾਵਨ ਤੁਧਰੋਂ ਜਤੀ ਸਤੀ ਸੰਤੋਖੀ ਗਾਵਨ ਤੁਧਰੋਂ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਿਰ ਜੁਗ ਜੋ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਰਸੜ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਉਸੀ ਜਾਇਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇਵਲ ਵੱਡਾ ਰੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸੱਦਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲੇ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ

ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਕਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸਨਾਤ। ਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ਼।

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸੈ।

ਹਰ ਹਰ ਜਿਉ ਭਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਾਓ ਜਨਨ ਪਿਤਾ ਲੋਕ ਸਤਵੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜ ਸੰਭਾਏ ਠਾਕੁਰ ਕਾਏ ਮਨ ਬਹੁ ਕਰਿਆ ਊੜੇ ਉਡਾਵੇ ਸਹਿ ਕੋਸਾ ਤਿਸ ਪਾਸੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ

ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀਏ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਔਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਜੀ ਸੇ ਜਨ ਜੁਗਮੇ ਸੁਖਵਾਸੀ ਸੇ ਮੁਕਤ ਭੈ ਜਿਨਾਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ

ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਭਗਨੀ ਚੱਲ ਅਮ ਦੇਖਾ ਤਾਂ ਦਰੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਦੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੇ ਸੜਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰ ਅੰਜਾਮ ਲਾਗ ਭਵਜਲ ਤਰਨ ਕਹਿ ਜਨਮ ਮਿਰਥਾ ਜਾ ਤਰੰਗ ਮਾਇਆ ਕਹਿ ਰਾਓ

ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਠੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ।

ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਤੇ ਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ। ਕਾਲ ਪੁਰਖ ਕੀ ਦੇ ਮੋਹ, ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਤਿਗੁਰ ਚਲੇਸ ਦੋਹਰਾ।

ਜੋ ਇਹ ਕਥਾ ਸੁਣੇ ਅਰ ਗਾਵੇ ਦੁਖ ਭਾਵ ਤੇ ਨਿਕਟ ਨਾ ਆਵੇ। ਬਿਸਨ ਭਗਤ ਕੀ ਇਹ ਫਲ ਹੋਏ, ਆਦਿ ਵਿਆਹ ਸਹਿ ਸਕੇ ਨਾ ਕੋਈ। ਸਮਨ ਸਤਨਾ ਸਹਿਜ ਪਚਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ, ਤੁਹ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲੋੜਿਓ ਸੁਧਾਰਾ ਦੋਹਰਾ।

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ।

ਅਗਨੇ ਉਦਰ ਮਾਏ ਸੁਣ ਕੈ ਜਮ ਕੇ ਦੂਤ ਨਾ ਤੇਰੇ ਛੱਡ ਜਾਏ ਪਾਉ ਜਲ ਵਿਖ ਮਸਗਾਹ ਸੁਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ ਕਲ ਮੈਂ ਹੋ ਪੁੰਨ ਗੁਣ ਗੋਬਿੰਦ ਗਾਏ ਸਬਸੇ ਨੂੰ ਕਿਰਪਾਲ ਸਮਾਹਲੇ ਸਾਏ ਸਾਏ ਬਿਰਥਾ ਕੋਏ ਨ ਜਾਏ ਜੇ ਆਵੇ ਤੁਦ ਆਏ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇ ਮਹੱਲਾ ਪੰਜਵਾ।

ਜਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਿਮਰਾਉਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆਵੇ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ

ਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨ੍ਹਾਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਰਸ਼ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਾਤਾ ਰੱਖਾ, ਬਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਸੰਬੰਧ ਵਿੱਚ, ਅਤੇ ਧੰਨ ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ 'ਤੇ ਕੁਰਬਾਨ ਹੋਣ ਵਾਲੇ, ਸ਼ਹੀਦ ਹੋਣ ਵਾਲੇ ਸਮੂਹ, ਸ਼ਹੀਦ ਸਿੰਘ ਸਿੰਘਣੀਆਂ, ਭਜੰਗੀ ਭਜੰਗਣਿਆਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਜੀ ਅਖੰਡ ਕੀਰਤਨ ਸਮਾਗਮ ਪ੍ਰਾਰੰਭ ਹੋਏ ਸਨ। ਆਪ ਜ ਸ਼ਾਮ ਦੇ ਸਾਰੀ ਰਾਤ ਰਹਿਣ ਸਾਈ ਕੀਰਤਨ ਦਰਬਾਰ ਸਜਣ ਜਾ ਰਹੇ ਹਨ। ਪ੍ਰਥਮ ਸਤਿਗੁਰੂ ਜੀ ਆਪ ਜੀ ਦੀ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ ਹਨ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦਰਦਾਤਾਂ ਬਖਸ਼ਣੀਆਂ। ਜਗਮੋਹਨ ਸਿੰਘ ਅਤੇ ਰਜਿੰਦਰ ਕੌਰ ਵੱਲੋਂ ਆਪਣੀ ਬੇਟੀ ਖੁਸ਼ਲੀਨ ਕੌਰ ਦੇ ਮੰਗਣੀਆਂ ਤੋਂ ਸ਼ੁਕਰਾਨਾ ਕਰਦੇ ਹਨ। ਕੁਲਦੀਪ ਸਿੰਘ ਮੁਲਤਾਨੀ ਪਰਿਵਾਰ ਨੂੰ ਸ਼ੁਕਰਾਨਾ, ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮੁਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨ ਲਈ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਤੋਂ ਹੋਰ ਪਿਆਰੇ ਗੁਰਸਿੱਖਿਆਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਬੇਨਤੀਆਂ। ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਗਾਂ ਵਾਲੇ ਮਾਈ ਭਾਈ, ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਸੋਹਦਾ ਰਹਿਰਾਸ ਗੁਰ ਕੀ ਬਾਣੀ ਸਰਵਣ ਕਰਨ ਦਾ, ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਦਰੋਂ ਖਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਅੱਜ ਦਾ ਜੋ ਸਮਾਂ ਹੈ ਮਹਾਨ ਦਰਬਾਰ ਕੀਰਤਨ ਦਰਬਾਰ, ਆਪਾਂ ਸਾਰਿਆਂ ਨੇ ਸਿਮਰਨ ਕਰਨਾ ਹੈ, ਸਮਰ ਕਰਨਾ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਪ੍ਰੋਗਰਾਮ ਜੋ ਹੈ, ਜੋ ਸਤਿਕਾਰਯੋਗ ਡਾਕਟਰ ਸਾਹਿਬ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਹਰ ਸਾਲ ਅਰੇਂਜ ਕਰਦੇ ਨੇ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ, ਜੋ ਹਰ ਸਾਲ ਉਪਰਾਲਾ ਕਰਕੇ ਸੰਗਤ ਨੂੰ ਗੁਰੂ ਕੇ ਚਰਨਾਂ ਨਾਲ ਜੋੜਦੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਮਹਾਨ ਵਿਦਵਾਨ ਰਾਗੀ ਜਥਾ ਜੋ ਆਸਟ੍ਰੇਲੀਆ ਤੋਂ ਆਉਂਦਾ ਹੈ, ਉਹ ਵੀ ਆਇਆ ਹੋਇਆ ਹੈ। ਉਹਨਾਂ ਤੋਂ ਆਪਾਂ ਸਾਰੀ ਰਾਤ ਅੱਜ ਕੀਰਤਨ ਸਰਵਣ ਕਰਨਾ ਹੈ। ਸਵੇਰੇ 3:30-4 ਵਜੇ ਤੱਕ ਲਗਾਤਾਰ ਇਸੇ ਤਰ੍ਹਾਂ ਕੀਰਤਨ ਰਹੇਗਾ ਸਾਰੀ ਰਾਤ। ਸੋ ਬੇਨਤੀ ਕਰਾਂਗਾ ਸਾਰੇ ਹੀ ਮਾਈਪਾ ਦੇ ਚਰਨਾਂ 'ਚ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਆਓ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਬਾਣੀ ਸਰਵਣ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ। ਸਾਰੇ ਹੀ ਮਾਈਪਾ ਦੇ ਚਰਨਾਂ 'ਚ ਬੇਨਤੀ, ਖਾਸ ਕਰਕੇ ਬੇਰੀ ਦੀਆਂ ਸੰਗਤਾਂ ਵੱਧ ਚੜ੍ਹ ਕੇ ਆਓ, ਹਰ ਤਰ੍ਹਾਂ ਕਰਕੇ ਸੇਵਾ ਸਿਮਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਉਸ ਤੋਂ ਬਾਅਦ ਹਜ਼ੂਰੀ ਰਾਗੀ ਜਰਸ ਜਿਹੜੇ ਨੇ ਉਹ ਆਪ ਜੀ ਨੂੰ ਸਾਰੇ ਕੀਰਤਨ ਸਰਵਣ ਕਰਵਾਉਣਗੇ ਜੀ। ਪੁੱਲਾਂ ਚੁੱਕਣੇ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਿਸ਼ ਕਰਕੇ ਆਪਣੇ ਕੀਰਤਨ ਦੀ ਸੇਵਾ ਲਈ। ਸਤਿਗੁਰੂ ਜੀ ਦਾ ਸ਼ੁਕਰਾਨਾ, ਆਪ ਸੰਗਤਾਂ ਦਾ ਧੰਨਵਾਦ। ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਬੜੇ ਮਹਾਨ ਵਿਦਵਾਨ ਜਥੇ ਆਪ ਜੀ ਸੰਗਤ ਵਿੱਚ ਪਹੁੰਚੇ ਨੇ, ਜਿਨ੍ਹਾਂ ਨੇ ਆਪ ਜੀ ਦੀ ਕੀਰਤਨ ਦੇ ਰਹੀ ਸੇਵਾ ਕਰਨੀ ਹੈ। ਸੋ ਅਗਲਾ ਸਮਾਂ ਬੜਾ ਸੁਹਾਵਣਾ ਹੈ, ਗੁਰੂ ਗੁਰੂ ਕਰਨ ਵਾਲਾ ਹੈ। ਆਓ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਈਏ ਜੀ। ਭੁੱਲ ਚੁੱਕ ਦੇਖੀ ਮਾਂ ਜੀ, ਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ।

Mm-hmm.

रसरसिया मत एक है भाए तख्त निवासी पंच समाए कार कमाई

ਸ੍ਰੀ ਭਗਵਤੀ ਜੀ ਸਹਾਇ ਜੈ ਤੇ ਗਣ। ਭਗਵਤੀ ਭਗਵੰਤ ਭਗਤ ਘਰੂ ਜੈ ਤੇ ਗਣ। ਹਾ ਜਿਤੇ

0: ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ,
1: ਹਾਰਦਾ
0: ਸਿਰ ਵੱਡਾ ਸਿਰ।

ਵਾਹਿਗੁਰੂ ਵਾਹਿਗੁਰੂ। ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ। ਸਤਿਗੁਰ ਸੇਵਨ ਜਾ ਗਨ ਸੇ ਜੋ ਰਤੇ ਸੱਚ ਨਾਮ ਗੁਣ ਤਾਸ। ਵੱਡ ਭਾਗ

ਸੂਰਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਵਾਹਿਗੁਰੂ।

Vaheguru.

ਪਿਆਰੀ ਹੈ। ਜਤ ਕਤ ਸਿੱਖ ਪਗ ਧਰੇ ਗੁਰਪੰਥ ਪ੍ਰਾਤ, ਜਤ ਕਤ

ਬੁੱਧ ਸੋ ਦੀਪਕ ਜਿਉਂ ਉਜਿਆਰਾ ਗਿਆਨ ਕੀ ਬੜਨੀ ਮਨੋ ਹਾਥ ਲਾ ਗਿਆਨ ਕੀ ਬੜਨੀ ਮਨੋ ਹਾਥ ਲਾ ਕਾਤਰਤਾ ਕੁਤਵਾਰ ਬੁਹਾਰਾ ਤਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰਾ ਮੁਖ ਤੇ ਹਰ ਚਿੱਤ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਬਹਿਰਦਾਸ ਜੀਓ ਪਿੰਡ ਸਾਹਿਬ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਗਵਾਹੀ ਦਾ ਧਿਆਨ ਧਰ ਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਫੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੀ ਸੰਬੰਧ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਕੁਰਬਾਨ ਹੋਣ ਵਾਲੇ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦ ਸਿੰਘਾਂ ਸਿੰਘ ਸੁਣੀਆਂ ਭੁਜੰਗੀ ਭੁਜੰਗਨਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਜੀ ਖਾ ਅਖੰਡ ਕੀਰਤਨ ਸਮਾਗਮ ਆਪ ਜੀ ਦੀ ਕਿਰਪਾ ਸਦਕਾ ਪ੍ਰਾਰੰਭ ਹੋਏ ਸਨ ਆਪ ਜੀ ਆਪ ਜੀ ਦੀ ਹਜ਼ੂਰੀ ਸਾਰੀ ਰਾਤ ਰਹਿਣ ਸਮੇਂ ਕੀਰਤਨ ਦਰਬਾਰ ਹੋਏ ਸੰਪੂਰਨਤਾਵਾਂ ਹੋਈਆਂ ਨੇ ਕਿਰਪਾ ਕਰਨੀ ਸਮਾਗਮ ਦੌਰਾਨ ਸਮੂਹ ਅਨੇਕਾਂ ਹੀ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਕੀਰਤਨੀ ਜਥਿਆਂ ਵੱਲੋਂ ਕੀਰਤਨ ਦੀ ਹਾਜ਼ਰੀਆਂ ਭਰੀਆਂ ਗਈਆਂ ਸਤਿਗੁਰੂ ਜੀ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭ ਨੂੰ ਦਰੋਂ ਕਰੋਂ ਗੁਰਸਿੱਖੀ ਜੀ ਬਨਾਮ ਦਾਨ ਚੜ੍ਹਦੀ ਕਲੇ ਦਾਤਾਂ ਬਖਸ਼ ਕਰਨੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਖਸ਼ਾਂ ਕਰਨੀਆਂ ਸ਼ਹੀਦਾਂ ਸਿੰਘ ਦੇ ਚਰਨ ਧੂੜ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਪਰ ਹੱਥ ਰੱਖਣਾ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ ਬਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਕਰਨ ਦੀ ਆਗਿਆ ਬਖਸ਼ਣੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ

ਵਾਹਿਗੁਰੂ ਜੀ ਕੀ ਫਤਿਹ। ਕਵੇ ਆਵਾਜ਼ ਬੇਨਤੀ ਚਾ ਭਾਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਹਾਦ ਰੱਛਾ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਵੈਰਨ ਕੋ ਆਸ ਸੰਗ ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ।

ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਥ ਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦੀਓ ਸਤਰਨ ਕੋ ਬਲ ਮੋ ਬਧ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਸ਼ਾਨਤ ਚੀਟੀ ਤੇ ਕੁੰਚਰ ਅਸੂਲਾ ਸਪਰ ਕਿਰਪਾ ਦਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਬਸ਼ਾਨ ਘਟ ਘਟ ਗਏ ਪਟ ਪਟ ਕੀ ਜਾਣੈ ਜਬਦ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਣੀ ਬੋਲ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਭਾਵਤ ਵੇਦਾ ਤਾਗੋ ਗਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਫਿਰ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਮ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਾ ਜੇਰ ਸੇ ਤਜ ਕੀਨੀ ਉਤਬੁਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੇ ਮਰੇ ਪੁਰਖ ਜਮਨ ਭਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਇਆ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨਿ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਘਰ ਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਹਾਰੀ ਆਪ ਹੱਦ ਲਿਓ ਉਭਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਿਛਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਜਤ ਫਲ ਪਾਵੈ ਸੋਈ ਦੁਖ ਨਾ ਤਸੇ ਬਿਆਪਤ ਕੋਈ ਅੜਲ ਸੁਰੇ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਰੇ ਮੂੜ ਚਿਤ ਲਾਹੇ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਪਈ ਕੋ ਕਹੈ ਚਾਪਈ ਸੰਮਤ ਸਤਰੈ ਸਹਿਸ ਪੁਣਿਜੈ ਹਰਦ ਸਹਿਸ ਪੁਨ ਤੀਨ ਕਹਿਜੈ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂੰ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਾਇ ਮੈਂ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰੁਣਾਵਨ ਦਿਆਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਆਪ ਜੀ ਦੀ ਜਗਰਾਤਰੀ ਦੀਵਾਨ ਸਜੇ। ਅੰਮ੍ਰਿਤ ਵੇਲੇ ਸਤਿਗੁਰ ਆਪ ਜੀ ਨੇ ਪਿੱਤਰ ਸੋ ਸਤ ਦੀਵਾਨ ਸਮਾਪਤੀ ਤੋਂ ਉਪਰੰਤ ਆਪ ਜੀ ਪਿੱਤਰ ਸੋ ਸੁਖਾਸਨ ਹੋਏ। ਚੌਪਈ ਸਾਹਿਬ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸਮਤ ਬਖਸ਼ਣੀ। ਨਿੱਜ ਸਥਾਨ ਜਾਣ ਵਾਸਤੇ ਤਿਆਰ ਕੀਤੇ ਹਾਂ। ਚੱਲਣ ਵਾਸਤੇ ਆਗਿਆ ਬਖਸ਼ੋ। ਰਸਵਾਦ ਘਾਟ ਸਾਹਿਬ ਹੋਣਾ ਸਹੀ ਪਿਆਰ।

Ой. ਦਰਸ਼ਨ ਪਿਆਸੀ ਦਿਨ ਸਰਾਤ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਹ ਜੈ ਪੇਖੋ ਤੈ ਹਜ਼ੂਰ ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਧਨਾਸਰੀ ਦੇ ਵਿੱਚ ਹੈ ਜੀ। ਅੰਗ 677 678 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੋੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰ ਇਹ ਨਮੇ ਸ਼੍ਰੀ ਗੁਰਦੇਵ ਨਮੇ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਸੰਬਰੇ ਕੈ ਨਾਮ ਜਪਤੇ ਆਗੰਤ ਨਿਕੈ ਵੇਦ ਪ੍ਰਾਣ ਸਿਮਰਤ ਸੋਧਾ ਅਖਰ ਕਿੰਨੇ ਰਾਮ ਨਾਮ ਇੱਕ ਅਖਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਂਖੀ ਏਕੈ ਦਰਸ ਦੁਆਰੋ ਨਾਨਕੂਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹੋ ਪ੍ਰਭ ਕੈ ਸਿਮਰਨ ਗਰਭ ਨਾ ਬਤੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੈ ਸਿਮਰਨ ਅੰਧਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਅੰਧਕ ਹਨੇਰੇ ਪ੍ਰਭ ਕੋ ਸਿਮਰੇ ਮਸੇ ਅਨੇਰੇ ਸੰਤ ਕਿਰਪਾ ਦੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
ਸਿਮਰੇ ਸੇ ਜਨ ਜਿਨਕੋ ਪ੍ਰਭ ਮਿਆ ਨਾਨਕ ਤਿੰਨ ਜਨ ਸੜਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿਧ ਜਦੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਸਾਏ ਜੈ ਮਾਂ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਨਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨਸਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਵਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਵਿਘਨ ਜੈ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਸੰਤੋਸਾ ਜੈ ਪੈਂਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਜਿਹਾਰਾ ਜਾਂ ਪੰਥ ਤੇਰਾ ਕੋ ਨਾਨ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰ ਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ

ਤਨ ਜਨ ਕੋ ਆਪਣਾ ਦੀਨਾ ਹਰ ਹਰ ਜਨ ਕਹੇ ਉਰਸ ਤਾਣੀ ਹਰ ਪ੍ਰਤਾਪ ਜਨ ਅਵਨ ਨ ਜਾਣੀ ਓਧ ਪੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੇ ਭਗਤ ਮੁਕਤ ਮੋਹ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੇ ਸੰਤ ਪ੍ਰਤਾਪ ਦੁਰ ਸਭ ਨਸੇ ਸੰਤ ਕਾ ਸੰਗ ਬਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਵੇਖੇ ਸਰਬ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮ੍ਰਤ ਵਿਖਿਆਨ

ਰਾਤੀ ਵਰਤਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਕਣ ਪ੍ਰਿਥਮੀ ਵਿਚਰ ਜੀਵੇ ਮਾਂ ਉਦਾਸ ਬੀਸਰ ਥੀਵੇ ਆਗਨ ਮਾਂ ਹੋਮਦ ਪੁਰਾਣ ਕਨਕਾ ਸਭ ਹੈ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮ ਅਤ ਸਾਜਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ ਹਰ ਕੇ ਨਾ

ਬਹੁ ਸਿਆਣਦ ਜਮਕਾ ਪਉ ਵਿਆਪੇ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੇ ਭੇਕ ਅਨੇਕ ਅਗ ਨਹੀਂ ਬੁਝੇ ਕੋਟ ਪਾਵ ਦਰਗਹਿ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ

ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਜਾਤਾ ਮਿਟੇ ਅਭਾਨ ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਗਿਰੀ ਨਾ ਹਰ ਹਰ ਨਾਮ ਤਿੰਨ ਘੱਟ ਘੱਟ ਜੀਨਾ ਮਨ ਆਪਣੇ ਤੇ ਬੁਰਾ ਮਟਾਨਾ ਵੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮਿਸ਼ਟੇਤਾ ਨਾਨਕ ਪਾਪ ਪੁੰਨੀ ਲੇਪਾ ਨਿਰ ਧਨ ਕੋ ਧਨ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਗਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਗਟਾਂ ਕੇ ਅੰਤਰ ਜਾਮੇ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਾਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਮ ਖਾਣੀ

ਬ੍ਰਹਮਾਲਸਪਦੀ ਹਰ ਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਰਤੇ ਕਵਨ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸਹਿਨ ਮੁੱਖ ਪਿਆ ਬੈਠ ਕੋ ਦਹਿਨ ਏ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰ ਸਾ ਸਲ ਸਮਗਰੀ ਸੰਗ ਸਾਧ ਵਸਾ ਦੀਨੇ ਹੱਥ ਪਾਪ ਕਰਨੇ ਤਰਸਨਾ ਤਸੇ ਤਿਆਗ ਔਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਦਸੋ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਉ ਨਿਤ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਸੇ ਵਸਾਰੇ ਮੁਗਧ ਜਾਨ ਸਦਾ ਸਦਾ ਪੂਲਣ ਹਾਰ ਨਾਨਕ ਰਾਖਣ ਹਾਰ ਪਾਰ

ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਇ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ

ਨਾਨਕ ਨਸੀ ਜਈ ਬਿਨਾਵੇ ਪਤ ਜਾਏ ਅਸ਼ਪਦੀ ਦਸ ਵਸਤੂ ਲੇ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋੜ ਗੁਆਵੇ ਇੱਕ ਵੀ ਨ ਦੇ ਦਸ ਪੀਰ ਲੇ ਤੋ ਮੂੜਾ ਕੋ ਕਾਂ ਕਰੇ।

ਉਲਾਸ ਕਾਤ ਪੀਤ ਵਰਤੇ ਅੰਦ ਉਲਾਸ ਆਪਣੀ ਮਾਨ ਕਿਸ ਬੌਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਤਿਸ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ।

ਜੋ ਦਿਸੇ ਸੋ ਚੱਲ ਨਾਲ ਲਪਟੜੇ ਹੋ ਤੈ ਅੰਧਾਰ ਮਿਟਾਓ ਸਿਓ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕੇ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜੋਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ

ਸੁਣੇ ਮਿਥਿਆਸ ਤੁਪਰ ਦਰ ਕੋਇ ਰੇ ਮਿਥਿਆ ਨੇਤਰ ਬੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰਿ ਨਾਮ ਲੈ ਬਿਰਥੀ ਸਾਖਤ ਕੀ ਹਰਿ ਜਾ ਸਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਕਾਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਘੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰਿ ਨਾਉ ਨਾਨਕ ਤਾਕੇ ਬਲ ਬਲ ਜਾਓ।

ਜਾਵਤ ਜਨਮੈ ਮਰੇ। ਜਿਸ ਕਹਿ ਅੰਤਰ ਵਸੈ ਨੰਕਾਰ, ਤਿਸ ਕੀ ਸੀਖ ਧਰੇ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਹੁਣ ਜਨ ਚੰਨ ਪਰਾਤਾ। ਕਰੋ ਬੇਨਤੀ ਪਾਰ ਬਨ ਸਭ ਜਾਣੇ, ਆਪਣਾ ਕੀ ਆਇ ਆਪੇ ਮਾਨੇ। ਆਪੇ ਹੈ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ। ਨੇਰਾ ਪਾਪ ਸਿਆਨ ਬਸਲ ਤੇ ਰਹਿਤ, ਸਭ ਕਿਸ ਜਾਣੇ ਆਤਮ ਕੀ ਰਹਿਤ। ਜਿਸ ਪਾਵੇ ਤਿਸ ਲੈ ਲੜ ਲਾਏ, ਦਾਨ ਤਨੰਤਰ ਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ। ਕਾਮ ਕ੍ਰੋਧ ਅਲੋ ਮੋਹ ਬਿਨ ਸਜਾਏ, ਅਮੇਵ ਨਾਨਕ ਪ੍ਰਭ ਸ਼ਰਨਾਗਤੀ। ਕਰ ਪ੍ਰਸਾਦ ਗੁਰਦੇਵ ਅਸਪਰੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਏ। ਜੇ ਪ੍ਰਸਾਦ ਸੁਗੰਧ ਦਿੱਤਣ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆੜ ਪੈਰ ਸਿਮਰਤ ਸਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਧਿਆ ਕਰਦਮ ਲਵਾਵੇ। ਜੇ ਪ੍ਰਸਾਦ ਸੁਖ ਸੇ ਸੂਈ, ਜੇ ਮਨ ਆੜ ਪੈਰ ਤਾਕਾ ਜਸਕ ਵਿਜੈ। ਜੇ ਪ੍ਰਸਾਦ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਮਖਾਨੇ। ਜੇ ਪ੍ਰਸਾਦ ਤਿਰ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਭਾਰ। ਪ੍ਰਭ ਜੀ ਜਪ ਤਰ ਗਏ ਮਾਨ ਪਾਵੇ, ਨਾਨਕ ਬਸੇ ਤੀ ਕਰ ਜਾਵੇ। ਜੇ ਪ੍ਰਸਾਦ ਰੋਹ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਿਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਸਿਦ ਢਾਕੇ, ਮਨ ਸਰਣੀ ਬਣ ਠਾਕਰ ਪਵਤਾ ਕੇ। ਜੇ ਪ੍ਰਸਾਦ ਤੁਝਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਏ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੂਖਨ ਬਹਿਰੀ, ਜੈ ਮੰਤ ਸਿਮਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਸੁਭਾਸਤ ਸਵਾਰੀ, ਮੰਤ ਭਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਰਬੰਤ ਮਨਾ।

ਉਰਤ ਬੈਠ ਸਤ ਸੇ ਧਿਆਏ ਤਿਸੇ ਧਿਆਏ ਜੋ ਏਕ ਲਖੇ ਈਆ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਧ ਸਾਚਦਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਣ ਸਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸਹਿ ਸਮਾਵੇ ਐਸਾ ਪ੍ਰਤਿਆਗ ਔਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਪਾਵੇ ਸਾਚਰੇ ਮਨ ਮੇਰੇ ਤੂੰ ਤਸ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਓ ਆਏ ਸੋ ਹਰ ਗੁਣ ਗਾਓ

ਬਿਨਵੰਤਾ ਸਾਧ ਜਨਾ ਕਿਆ ਚਰਚ ਕਥਾ ਅਸ਼ਪਦੀ ਸਾਧਕ ਸੰਗ ਮੁਕੂਚ ਲੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪਰਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਬ੍ਰਹਮਾਏ ਸਮਾਨੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਦਰਸ ਪੁੰਚਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਬਹਿਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀਂ ਉਤਾਵ ਸਾਧਕ ਸੰਗ ਤਜੇ ਸਵਿਆ ਵਿਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨ ਕਬੂ ਧਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਆ ਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮੈਲ ਪੂਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕਹਿ ਸੰਗ ਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਦਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਕਿਸ ਘਾਲ ਸਾਧਕ ਸੰਗ ਨਹੀਂ ਕਿਸ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੇ ਸੰਗ ਕਲੂਕ ਧਾਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਸੁਹੇਲਾ ਸਾਧ ਸੰਗ ਵਿਛੜਤਾ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨ ਵਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਧ ਵਸੇ ਨਾਨਕ ਉਦਰੇ ਸਾਧ ਸੁਣ ਵਸੇ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮੰਤੇ ਵਿਸਰੇ ਸਾਧ ਸੰਗ ਸਰਪਣ ਨਿਸਤਰੇ ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੇ ਸੰਗ ਘਟ ਘਟ ਡਿੱਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਤੇਤਾ ਵਖਿਆਨੇ ਸਾਧਕੀ ਉਪਮਾ ਤੇ ਗੁਣ ਤੇ ਦੂ ਸਾਧਕੀ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਊਚ ਤੇ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੇ ਕਿਸ ਬਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕਹਿ ਦਿਸ਼ਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜੇ ਜਉ ਬਸਦਾ ਕੋ ਖੋਦੇ ਕੋ ਚੰਦਨ ਲੇ ਬ੍ਰਹਮ ਗਿਆਨੀ ਕਾ ਹੈ ਗੁਣਾਓ ਨਾਨਕ ਜਉ ਭਾਵ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਨ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਕਾਸ਼ ਜੈਸੇ ਧਾਰੇ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਇ ਅਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਉਰਧਾਰੇ ਜੋ ਅੰਤਰ ਨਾਮ ਸਰਬ ਮੈਂ ਭੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਪਰਸ ਸਗਲ ਨਿਸਤਾਰੇ ਆਸ਼ਪਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਭੇਖੈ ਨੇਤਰ ਸਾਧ ਕੀ ਡਾਇਲ ਸੰਤ ਸੰਗੇਤ ਕਰਨ ਨਾ ਸੁਨੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਤ ਪੰਜ ਲੋਕ ਤੇ ਰਹਿਤ ਨਾਨਕ ਕੋਟਮ ਦੇਖੋ ਐਸਾ ਪਰਸ ਵੈਸਨ ਸੋ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਦ ਹੋਵੇ ਨੈ ਕਰਮ ਤੇ ਵੈਸਨੋ ਕਰ ਨਿਰਮਲ ਧਰਮ ਕਾਉ ਫਲ ਕੀ ਈਸ਼ਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਹ ਚੇ ਮੰਤਰੇ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾ ਆਪ ਦ੍ਰਿੜੇ ਅਪਰਾਹ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦੇ ਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਭਰਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਤੀ ਕੀਮਤ ਉਤਮ ਹੋਵੇ ਭਗਵੰਤ ਕੀ ਡਹਿਲ ਕਰੇ ਨਿਤਨੀਤ ਮੰਤ ਨੇ ਅਰਪੇ ਵਿਸਨ ਪ੍ਰੀਤ ਹਰ ਕੇ ਚਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾਵੇ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਥੂਲ ਚੌ ਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਵੀ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਵ ਰੋਹ ਕਾ ਔਖਸ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗਾਓ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕਹਿ ਮਨ ਪਾਰ ਨਮਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਦਨ ਭਗਤਨ ਪਾਇਆ ਸਦਾ ਨਿਕ ਨਿਕ ਡਰ ਜਾਣ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਯੁਗਤ ਨਾਨਕ ਰਾਮਦਾਸ ਭਗਤੀ ਆ ਗਿਆ ਆਤਮ ਹਿਤ ਆਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਸੋ ਸਦਾ ਆਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਅਜਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਬਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਤ ਘਰ ਰਾਕੇ ਤੈਸਾ ਤਿੰਨਾਓ ਆਪੇ ਕਰਨ ਕਰਾਵਣ ਜੋ ਪ੍ਰਭ ਪਾਵੇ ਸੋਈ ਪੁਨਯੋਗ ਬਸਰਿਓ ਆਪ ਹੋਏ ਅਨੰਤ ਰੰਗ ਲਖਿਆ ਜਾਇ ਪਾਰ ਬ੍ਰਹਮ ਕੇ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਮਨਾ ਸਦਾ ਸਦਾ ਸਦਾ ਦਿਆਲ ਸਿਮ ਸਿਮ ਨਾਨਕ ਭੈ ਨਿਆਲ ਸ਼ਲੋਕ ਉਸਤਤ ਕਰੇ ਨੇਕ ਜਨ ਅੰਤਰ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਿਆਨਕ ਪ੍ਰਕਾਰ ਅਸ਼ਪਦੀ ਕਈ ਕੋੜ ਹੋਏ ਪੁਜਾਰੀ ਕਈ ਕੋੜ ਆਚਾਰ ਵਿਵਹਾਰੀ ਕਈ ਕੋੜ ਪੈ ਤੀਰਥ ਵਾਸੀ ਕਈ ਕੋੜ ਮਨ ਭਰਮੇ ਉਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਦੀ ਸਰੋਤੇ ਕਈ ਕੋੜ ਆਤਮ ਧਿਆਨ ਧਾਰ ਹੈ ਕਈ ਕੋੜ ਕਵਕਾ ਵਿਚਾਰ ਹੈ ਕਈ ਕੋੜ ਨਮਤਨ ਨਾਮ ਤੇ ਆਵੈ ਹੈ ਨਾਨਕ ਕਰਤੇ ਕਾ ਅੰਤਨ ਪਾਵੈ ਕਈ ਕੋੜ ਭੈ ਅਮਾਨੀ ਕਈ ਕੋੜ ਅੰਧ ਗਿਆਨੀ ਕਈ ਕੋੜ ਕਿਰਪਨ ਕਠੋਰ ਕਈ ਕੋੜ ਭਿਗ ਆਤਮ ਨਿਕੋਰ ਕਈ ਕੋੜ ਪਰਦਰ ਕੋਹਰੇ ਕਈ ਕੋੜ ਪ੍ਰਦੂਖ ਨ ਕਰੇ ਕਈ ਕੋੜ ਮਾਇਆ ਸਰਮਾਏ ਕਈ ਕੋੜ ਪ੍ਰਦੇਸ਼ ਪਰਮਾਏ ਜਿਸ ਦਿਲਾਵੋ ਦਿੱਤੇ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੋਗੀ ਕਈ ਕੋੜ ਪੰਖੀ ਸਰਪੋ ਪਾਏ ਕਈ ਕੋੜ ਪਾਥਰ ਬਿਰਖ ਨਿਪ ਜਾਏ ਕਈ ਕੋੜ ਪਾਉਣ ਪਾਣੀ ਬੇਸੰਤਰ ਕਈ ਕੋੜ ਦੇਸ ਭੂ ਮੰਡਲ ਕਈ ਕੋੜ ਸੱਚੇ ਸੂਨ ਨਖੱਤਰ ਕਈ ਕੋੜ ਦੇਵ ਦਾਨਵ ਇੰਦਰ ਸਿਰ ਛਤਰ ਸਰਲ ਸਮਗਰੀ ਆਪਣੇ ਸੂਤਾਰੇ ਨਾਨਕ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋੜ ਰਾਜ ਤਾਮ ਸਾਧ ਕਈ ਕੋੜ ਵੇਦ ਪ੍ਰਾਣ ਸਿਮਰਤ ਅਰਸਾਸ ਕਈ ਕੋੜ ਕੀਏ ਰਤਨ ਸਮੰਧ ਕਈ ਕੋੜ ਨਾਨਾ ਪ੍ਰਕਾਰ ਜੰਤ ਕਈ ਕੋੜ ਕੀਏ ਚਿਰ ਜੀਵੇ ਕਈ ਕੋੜ ਗਿਰੀ ਮੇਰ ਸਵਰਨ ਥੀਵੇ ਕਈ ਕੋੜ ਜਗ ਕੇ ਨਿਰਸਾਜ ਕਈ ਕੋੜ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰੇ ਸਮੁੰਦੇ ਦੂਰ ਨਾਨਕ ਆਪ ਲਿਤਰਿਆ ਭਰਪੂਰ ਕਈ ਕੋੜ ਪਤਾਲ ਕੇ ਵਾਸੀ ਕਈ ਕੋੜ ਨਰਕ ਸੁਰਨ ਨਿਵਾਸੀ ਕਈ ਕੋੜ ਜਨਮੇ ਜੀਵੇ ਮਰੇ ਕਈ ਕੋੜ ਬੋਜੋਨੀ ਫਿਰੇ ਕਈ ਕੋੜ ਬੈਠਦੀ ਖਾਏ ਕਈ ਕੋੜ ਕਾਲੇ ਤਪਾਏ ਕਈ ਕੋੜ ਕੀਏ ਧਨਵੰਤ ਕਈ ਕੋੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨ ਸਭ ਕੁਝ ਪਲ ਕੇ ਹੱਥ ਕਈ ਕੋੜ ਭੈ ਭੈ ਰਾਗੀ ਰਾਮ ਨਾਮ ਸੰਗ ਤਿਨ ਲੜ ਲਾਗੀ ਕਈ ਕੋੜ ਪ੍ਰਭੂ ਹੋ ਜਾਂਦੇ ਆਤਮ ਮੈਂ ਪਾਰ ਬਮਲਾਉਂਦੇ ਕਈ ਕੋੜ ਦਸਮ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋੜ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਯੁੱਧ ਕੀਨੋ ਵਿਸਥਾਰ, ਕਈ ਵਾਰ ਫਸਿਓ ਪਸਾਰ, ਸਹਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਵਭਾਤ, ਪ੍ਰਭਤੇ ਹੋਏ ਪ੍ਰਮਾ ਸਮਾਤ, ਤਾਂ ਕਾਂਤ ਨਜਾਨੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਨਮਕੇ ਦਾਸ, ਤਿਨ ਹੋਵਤੇ ਆਤਮ ਪ੍ਰਕਾਸ਼, ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ, ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਨ ਪਏ ਸਤ ਸਤੀ ਜੀਵੇ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸ਼ਲੋਕ ਕਣ ਕਾਣ ਪ੍ਰਵੇ ਕਹਿ ਦੂਸਰਾ ਨਾਹੀਂ ਕੋਏ, ਨਾਨਕ ਦਿਸ ਬਲਿਆਲ ਨੇ ਜਲ ਥਲ ਮਹੀਲ ਸੋਏ ਅਸ਼ਪਦੀ।

ਜੇ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਏ, ਪ੍ਰਭਾਵੇ ਮਾਨੂੰ ਗਦ ਪਾਵੇ, ਪ੍ਰਭਾਵੇ ਤਾਂ ਪਾਸਲ ਤਰਾਵੇ, ਪ੍ਰਭਾਵੇ ਵਿਨਸਾਸ ਤੇ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੇ, ਪ੍ਰਭਾਵੇ ਤਾਂ ਫਤਿਹ ਦਾਰੇ, ਆਪ ਕਰੇ ਆਪਣ ਵਿਚਾਰੇ, ਦੁਆ ਸਰਿਆ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਔਰ ਨਾ ਆਵੇ। ਕਹੋ ਮਨੁੱਖ ਤੇ ਕਿਆ ਹੋਇਆ ਵੇ, ਜੋ ਤੁਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤੁਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੇ, ਜੇ ਜਾਣ ਤੇ ਆਪ ਨਾ ਬਚੇ, ਪਰ ਮੈਂ ਭੂਲਾ ਦੇ ਦਿਸਤਾਵੇ, ਨੇ ਘੁਮਾਏ ਚਾਰ ਕੁੰਡ ਫਿਰਾਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜੰਨਾ ਮਿਲੇ, ਖਿਰਮੇ ਨੀਚ ਕੀਟ ਕੋ ਰਾਜ ਭਾਰ, ਬ੍ਰਹਮ ਗਰੀਬ ਨਿਵਾਸ, ਜਾ ਕਾ ਦਿਸ਼ ਕਛੁ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਗਟਾਵੇ, ਜਾ ਕੋ

ਇਸਕਾ ਮਨ ਨਾ ਇਸੇ ਆਦਿ ਕਰਨ ਕਰਾਵਨ ਸਭ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਈ ਪੁਨਤੀਓ ਕਬੂ ਊਚ ਨੀਚ ਮੈਂ ਵਸੇ ਕਬੂ ਸੋਗ ਹਰ ਕਰੰਗ ਹੱਸੇ ਕਬੂ ਨਿੰਦ ਚੰਦ ਵਿਵਹਾਰ ਕਬੂ ਕਾਸ ਪਿਆਲ ਕਬੂ ਬੇਤਾ ਬ੍ਰਹਮਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਵੋ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਦਰਵਾਲ ਕਬੂ ਹੋਏ ਬਹਿ ਵਡ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਗਾਵੇ ਜਿਉ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿਧ ਸਾਧਕ ਮੁਖ ਗਿਆਨ ਕਬੂ ਕਈ ਰਹਾ ਸਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਭਾਵੇ ਤਿਵੇ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਆਪਣਾ ਕੋਏ ਕਬੂ ਸਾਧ ਸੰਗ ਦੇਉ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਦਾਨ ਕਨੇ ਮਿਨਾਸ ਮੰਤਨ ਨਾਮ ਰਤੇ ਕਰੰਗ ਸਾਹਿਬ ਸੇ ਪਾਰ ਮੁਕੈ ਸੰਗ ਜੋ ਜਲ ਮੈਂ ਜਲ ਆਇ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਉਨ ਪਾਏ ਵਿਸਰਾਮ ਨਾਨਕ ਬ੍ਰਾਕੇ ਸਤਿਗੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਮਹਾਨ ਸੋ ਨਰਕ ਬਾਤੀ ਹੋ ਸੁਹਾਨ ਜੋ ਜਾਣੇ ਮੈਂ ਜੋਨ ਬੰਦ ਸੋ ਉਤ ਵਿਸ਼ਟਾ ਕਾ ਜੰਤੇ ਆਪਸ ਕੇ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਘਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖਮਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉੱਪਰ ਕਰੇ ਆਸ ਬਲ ਪੀਤਰ ਧਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਾ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਰਪ ਭਾਵੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਣ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਬ ਇਹ ਜਾਣੇ ਮੈਂ ਕਿਛ ਕਰਦਾ ਤਬ ਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਵੈਰੀ ਮੀਤ ਤਬ ਲਾ ਨੇ ਚਲਨਾ ਹੀ ਚੀਤ ਜਾਪ ਲਗ ਮੋਹ ਮਗਨ ਸੰਮਾਏ ਤਬ ਲਗ ਧਰਮ ਨਾਏ ਦੇਸ਼ ਆਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟੇ ਸਹਿਸ ਖੱਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਹਰ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪਸ ਹੋਏ ਜੋ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੋ ਕੈ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਵਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕੇ ਉਸਕਾਓ ਕਰਨੇ ਹਾਰ ਉਸਤੇ ਭੈਣ ਕਹੋ ਕਿਛ ਹੋਏ ਦੰਤ ਨੰਦਰੇ ਕੈ ਸੋਏ ਆਪਣੇ ਚਲਤੇ ਆਪ ਕਰਨੇ ਹਾਰ ਕੋਤ ਕਰੇ ਰੰਗ ਅਪਾਰ ਮਨ ਮੈਂ ਅਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ

ਤਾਂ ਉਸ ਕਾ ਵੀ ਹੋਏ ਮੋਖ ਸੰਤਕਾਂ ਦੁਖੀ ਸਦਾ ਪਵਿੱਤ ਸੰਤਕਾਂ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤਕਾ ਦੁਖੀ ਮਹਾਂ ਹੰਕਾਰੀ ਸੰਤਕਾ ਦੁਖੀ ਸਦਾ ਵਿਕਾਰੀ ਸੰਤਕਾ ਦੁਖੀ ਜਨਮੈ ਮਰੇ ਸੰਤ ਕੀ ਦੁੱਖ ਨ ਸੁਖ ਦੇ ਡਰੇ ਸੰਤ ਕੇ ਦੁਖੀ ਕੋ ਨਾ ਡਾਓ ਨਾਨ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਜ ਵੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਅਵਜਲ ਪਾਈਏ ਸੰਤ ਕਾ ਦੁਖੀ ਅੰਦਰ ਦੇ ਥੋਥਾ ਜਿਉਂ ਸਾਸ ਬਿਨਾਂ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵ ਨ ਰੱਖਣ ਹਾਰ ਨਾਨ ਸੰਤ ਭਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤ੍ਰਿਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਭਾਵ ਕੀ ਤਾਂ ਨਹੀਂ ਦਰਾਪੇ ਸੰਤ ਕਾ ਦੁਖੀ ਛੁਟੇ ਕੇਲਾ ਜਿਉਂ ਵਾੜ ਦਿਲਗੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦਮਿਥਿਆ ਕੈਦ ਕਿਰਤ ਨਿੰਦਕਾ ਤੁਰਹੀ ਪਿਆ ਨਾਨਕ ਜੋਤਿਸ ਭਾਵੇ ਸੋਏ ਤੇ ਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੜ ਚਲੇ ਨਿਰਾਸਾ ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਆਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਦਿੱਤਿਆ ਵੋ ਸਾਸ ਗਰਾ ਸਭ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਦੀਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਾਜੋ ਸਿਆਨ ਸੁਰਜਨੋ ਸਿਮਰੋ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੂ ਪਰਮ ਪੋ ਜਾਏ ਅਸ਼ਪਰੀ ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸ ਕਹਿ ਦੀਏ ਰਹੇ ਅਗਾਏ ਬਹੁ ਨ ਤਿਸਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਾ ਸੁਹੇਲਾ ਕਰ ਲੈ ਜੀਓ ਨੈਨੋ ਭੇਗ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚੰਨ ਚਲੋ ਮਾਰਗ ਗੋਬਿੰਦ ਮਿਟੇ ਭਾਵ ਜਪਿਆ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਦਰਗੇ ਨਾਨਕ ਉਜਲ ਮਥਾਵਟ ਭਾਗੀ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਰੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀ ਉਹ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਉਤਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਜੈ ਤਿਸਕੀ ਜਾਨੋ ਤਿਸਨਾ ਬੁਜੇ ਸਾਧ ਸੰਗ ਹਰ ਹਰ ਜਿਸ ਕਹਿਤ ਸਰਵ ਰੋਗ ਤੇ ਹਰ ਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਣ ਕਿਸ ਮੈਂ ਸੋਈ ਨਿਰਵਾਣ ਏਕ ਉਪਰ ਸੇ ਜਨ ਕੀ ਆਸਾ ਤਿਸਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨ ਤਿਸਨ ਲਾਗੇ ਦੂਖ ਜਿਸ ਕੋ ਹਰ ਪਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਦੱਸਾ ਮੁਜਿਆ ਜਬ ਦੇਖੋ ਦੱਸਾ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿ ਕਿ ਜਨਮੇ ਨਖ ਜ ਮਰੇ ਆਪਣ ਜਲਦੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪਨ ਜੁਗ ਦਰ ਸਥਾਪੇ ਧਾਵੇ ਆਪਣਾ ਸੀ ਨਾਹੀ ਕਿਸ ਕੰਡ ਧਾਰਨ ਧਾਰਿਓ ਬ੍ਰਹਿਮੰਡ ਹਾਲਾਖੇ

ਸਭ ਜਾ ਪੈ ਨਿਹਾਲ। ਹੁਣ ਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਸਰਾਮ। ਨਾਨਕ ਤਿੰਨ ਪੁਰਖੋ ਉੱਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਅ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ। ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਮਿਰਤਾ ਜਨ ਨਾਰ ਜਾ ਕੇ

ਸੰਸਾਰ ਜਾਵੇ ਅਵਨਾਸੀ ਪ੍ਰਵਿਆਪੇ ਆਪ ਆਪਨ ਕੀਆ ਕਛ ਨ ਹੋਏ ਜੇ ਸੋਪਰਾ ਨੀ ਲੋਚੇ ਕੋਏ ਤਿਸਮੇ ਨਾ ਹੀ ਤੇਰੇ ਕਿਸ਼ਕਾਂ ਗਤ ਨਾਨਕ ਜਾਪੇ ਕਰਨ ਹਰ ਨਾਮ ਰੂਪ ਬੰਦ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਲਗੜ ਸੋਏ ਤਨਮੰਤਾ ਹੋਏ ਕਿਆ ਕੋ ਕਰਮੇ ਜਾਂ ਸਭ ਕਿਸ ਦਿਸਕਾ ਦੀਆ ਦਰਬੇ ਆਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ ਜੇ ਕੋ ਹੋਏ ਬਹਿ ਦਾ ਧਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਾਰੋਗ ਜੋ ਮੰਦਰ ਕੋ ਥਾਮੇ ਥੰਮਣ ਦਿਓ ਗੁਰ ਕਾ ਸ਼ਬਦ ਮਨੇ ਥੰਮਣ ਜੋ ਪਾਖੰਡ ਨਾਵ ਚੜ੍ਹਦੇ ਰਹੇ ਪ੍ਰਾਣੀ ਗੁਰ ਚੜ੍ਹਨ ਲੱਗਦੇ ਨਿਸਤਰੇ ਜੋ ਅੰਧਕਾਰ ਦੀਪ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਹ ਧਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿੰਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖਾਏ ਬਿਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਤਿਆਗ ਤੁੰਦ ਸਿਧਾਰ ਜੋ ਕਿਛ ਕਰੇ ਸੋਏ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਵਸਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪਿਰ ਦੇ ਮਾਏ ਨਾਨਕ ਬਸੇ ਤੀਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਰਬਾਇਆ ਤਜ ਮਾ ਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਤੋ ਲਾਦ ਕੇ ਬਸੰਤਨ ਜਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੋ ਜਲਾ ਦਰ ਕਹਿ ਸੋਏ ਏਹੋ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕਹਿ ਸਤ ਬਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਆਨਕ ਵਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅਮਦਰਾ ਚਾਕੇ ਓੜ ਗਏ ਸੰਦੈ ਦਰਾਇਆ ਸਰਬ ਸੁਖ ਨਾਨਕ ਦੇ ਪਾਇਆ ਮਿਰਦ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਦੇ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਗਾ ਲੈਣਾ ਪਾਏ ਸਭ ਕੇ ਦਿਸਕਾ ਉਹ ਕਰਨੇ ਯੋਗ ਇਸ ਬਿੰਦੂ ਸਰੋ ਨਾ ਹੋ ਜਬ ਦਿਨ ਸਵਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਾਣੇ ਆਵੇ ਹਰ ਪਲ ਚੀਤ ਭਗਤ ਭਗਤ ਸੁਣਿਆ ਤੇ ਲੋਏ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਚਾ ਕੀ ਰਹਿ ਸੱਚ ਹਿਰਦੇ ਸਤਮੁਖ ਕਹਿ ਸਾਚੀ ਦੇ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕੇ ਤ੍ਰੈਗੁਣ ਦੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਤੀ ਅਵਨਾਸੀ ਬ੍ਰਹਮਨ ਮੇ ਰਾਗ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾ ਹੀ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਵੀ ਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬੰਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਨ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਏ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋ ਗਰਮ ਪੰਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਦਰੂ ਮੰਗਲ ਸੱਜਾ ਕੇ ਸਰਬ ਸੋਗ ਸੁਣਿਆ ਕਰਤਾ ਕੇ ਰਾਜ ਮੇ ਰਾਜ ਜੋਗ ਮੇ ਜੋਗੀ ਤਪ ਮੇ ਤਬਿਸਰ ਕਿਸਮੇ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਰਨ ਦੇ ਵਾਰੇ ਅਵਗਾਏ ਪਿਤਾ ਕਾ ਜਨਮ ਖਜਾਨੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚਨੀ ਤਿਸਕੇ ਅਸਥਾਨ ਜੈ ਸਜਨਾ ਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਤਕੀ ਨੂੰ ਵਿਸਥਾਰ ਪ੍ਰਭ ਨਾ ਸੀ ਇੱਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਪੂਰਨ ਸਮਡਾਏ ਨਾਨਾ ਬਿਤਕਰ ਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਭੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸਪਤਾਲ ਨਾਮ ਕੇ ਧਾਰੇ ਸਗਲਾਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ

ਦੇ ਪ੍ਰਵੇ ਸਤ ਨਿਰਧ ਬੂਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਗਤ ਜਿਸ ਕੇ ਸਿਰ ਸੁ ਕਰਨੇ ਹਾਰ ਅਵਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨ ਜੋਤ ਭਾਵੇ ਸੋ ਵਰਤੀਆ ਬਿਸਮਨ ਬਿਸਮੈ ਬਿਸਮਾ ਜਿਨ ਬੁਝਿਆ ਤਸਾਇਆ ਸੁਹਾਸ ਬਬਕੇ ਰੰਗ ਰਾਜ ਜਨ ਰਹੇ ਗੁਰਕੇ ਵਚਨ ਪਦਾਰਥ ਲਹੇ ਉਹ ਦਾਤੇ ਤੂੰ ਕੱਟ ਨਾਰ ਜਾ ਕੇ ਸੰਗ ਤਰੇ ਸੰਸਾਰ ਜਨਕਾ ਸੇਵ ਸੋਵਣ ਭਾਗੀ ਜਨ ਜਨਕੇ ਸੰਗ ਏਕ ਲਭ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸਤਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਰੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵ ਹਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਉਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਾਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਲ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਗਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪਟਾਇਆ ਭੈ ਤੇ ਨਿਰਭਉ ਹੋਏ ਵਸਾਨਾ ਜਿਸ ਦੇ ਉਪਜਾ ਤਿਸ ਮਾਏ ਸਮਾਨਾ ਬਸ ਮਾਏ ਲੇ ਬਸ ਕਢਾਏ ਤਾਂ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਦ ਰਾਖੇ ਤਾਂ ਕੀ ਖਤਮਿਤ ਕੋ ਨਾ ਲਾਗੇ ਪ੍ਰਭ ਕੇ ਸੇਵਕ ਕੋ ਨਾਮ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀ ਰੀਮੇ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਸਨ ਕਾਟ ਦਿਆ ਆਪ ਦਾ ਕੋ ਰੱਖ ਦੇ ਕਰ ਹਾਥ ਮਾਨ ਜਤਨ ਕਰਤ ਬਾਤ ਦਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਹਰਖ ਵਡਾਣੀ

ਪ੍ਰਭ ਆਪਣੇ ਜਨ ਕੀ ਨਿਦਾਤ ਕਰੋ ਭਗਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹੇ ਸਮਾਏ ਜੋ ਆਓ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਸ਼ਾਨੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਹੁਕਮ ਕਹਿ ਇੱਕ ਨ ਜਾਣੋ ਆੜ ਪੈਰ ਪ੍ਰਭ ਸੇ ਜੂਰੇ ਕੌਣ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤ ਨੇ ਆਪਣਾ ਤਿੰਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਬਚਾਤਾ ਸੋ ਜਨ ਸਰਬ ਦੋ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰ ਸਭ ਪਾਪ ਮਿਟਾਵੇ ਔਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗਾ ਉਨ ਜਾਣ ਨਾ ਹੋਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿ ਪੁਰਖ ਜਾਣੇ।

ਉਜਰੇ ਸਤਿਗੁਰ ਸਿੱਖੇ ਬੰਧਨ ਕਾਢੇ ਗੁਰ ਕਾ ਸਿੱਖ ਵਿਗਾਰ ਦੇ ਹਾਡੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਖ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ ਨਾ ਜਨਾਵੇ ਹਰ ਨਾਮ ਹਿਰਦੇ ਸਦਿਆਵੇ ਮਨ ਵੇਚੇ ਸਤਿਗੁਰ ਕੇ ਬਾਤ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਦਿਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੀ ਸਾਪ ਕਰੇ ਨਾਨਕ ਸੋ ਸੇਵ ਗੁਰ ਕੀ ਮੱਤ ਲੇ ਵੀ ਸਵਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਤ ਜਾਣੇ

ਕਿਸ ਬਾਣ ਸਹਿ ਸਿਆਣ ਬੁਲਿਆ ਨਾ ਜਾਈਏ। ਨਾਨਕ ਐਸਾ ਗੁਰੂ ਭਾਗੀ ਪਾਈ ਹੈ, ਸਫਲ ਦਰਸ਼ਨ ਵੇਖਤ ਬਨੀਤ ਪ੍ਰਸਤ ਜਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਨੂੰ ਕੀ ਦਰ ਗਏ ਗਵੇ ਸੁਨ ਕਰ ਭਜਨ ਕਰਨ ਹਾਨੇ ਮਨ ਸੰਤੋਖ ਆਤਮ ਪਤੀਆਂ ਨੇ।

ਲਾਏ ਜੇ ਵਾਹਿਗੁਰੂ ਉਸਤਤ ਨੇ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਿਤ ਪ੍ਰਾਣੀ ਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨਣ ਨ ਪਾਈ ਅਨੁਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਣੇ ਏਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਇਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਰ ਡਿਗੁੰਦਾ ਸਾੜ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇ ਮਨ ਮੈ ਰਾਖੇ ਹਰਾ ਰੇ ਗੰਧ ਘਰ ਦੀ ਪ੍ਰਕਾਸ਼ੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਭਿਆ ਦੁਖ ਨਾਟੇ ਪਾਏ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਭਉ ਹੋਏ ਵਸੇ ਸਗਲ ਵਿਆਸ ਮੰਤੇ ਖੈਨ ਸੇ ਜਿਸਕਾ ਸਾਧਨ ਕਿਰਪਾ ਦਾਰੀ ਸਾਧ ਸੰਗ ਜਪ ਨਾ ਮੁਰਾਰੀ ਤਿਸ ਭਾ ਝੁਕੇ ਭਰਮ ਗਮਨ ਸੁਨਣਾ ਅਨਕਾਰ ਅਰਜ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਤ੍ਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਈ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਾਜ ਰਚਨਾ ਆਪਣੀ ਗਲ ਧਾਰੀ ਅਨਕਵਾਰ ਨੰਗ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਨਾਮ ਕੁਮਾਵਨਾ ਨਾਨਕਿਓ ਤਨਸਾਰ ਅਸ਼ਪਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਭਾਵ ਸਮੀਤ ਵਿਸਾਰੋ ਚੰਨ ਕਮਲ ਰਿਦਮੇ ਔਰ ਧਾਰੋ ਕਣ ਕਾਂਡ ਸੋ ਪ੍ਰਾਪਤ ਸਮਰੱਥ ਦ੍ਰਿੜ ਕਰ ਕਹੋ ਨਾਮ ਰਵਾ ਦੇ ਤਨ ਸੰਜੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡੜ ਧਾਵੇ ਸੋ ਤਨ ਹਰ ਸੇਵਾ ਦੇ ਭਾਵੇ ਜਿਸ ਸੁਖ ਨਿਤ ਬਾਛੇ ਮੀ ਸੋ ਸਾਧੂ ਸੰਗ ਭਰੀ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ ਹਰ ਕੋ ਭਾਵੇ ਰੋਗ ਨ ਜਾਏ ਰੋਗ ਮਿਟੇ ਹਰ ਔਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਹਿ ਦਿਸ ਧਾਵਤੇ ਆਵੇ ਠਾਏ ਦਾ ਕੋ ਬਿਘਨ ਨ ਲਾਗੇ ਕੋਏ ਜਾ ਕੇ ਹਿਰਦੇ ਵਸਿਆ ਸੋਏ ਕਾਲ ਤਾਤੀ ਠਾਂਡਾ ਨਾ ਸਿਮਰ ਸਿਮਰ ਸਦਾ ਸੁਖ ਪਾਓ ਪਵਨ ਸੇ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਕਾਸ਼ ਤਤ ਕਰ ਜਾਏ ਵਸੇ ਉਨਾਸੀ ਕਉ ਨਾਨਕ ਕਾਟੀ ਜੰਬਾ ਸੀ ਤਤ ਵਿਚਾਰ ਗਏ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਸੇ ਵਾਪ ਤਿਆਗ ਸ਼ਰਨ ਗੁਰਦੇਵ ਰਤ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਰੰਗ ਭਾਵ ਛੁੱਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਾਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ ਸਾਂਗ ਨਾ ਚਾਲ ਤੇਰੇ ਧਨਾ ਤੂੰ ਖਿਆਲ ਮਿਟਾਵੇ ਮੂਰਖ ਮਨ ਸੁੱਤ ਮੀਤ ਕੁਟੰਬ ਹਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਸਤੀ ਰੱਥ ਸਵਾਰੀ ਝੂਠਾ ਡੰਬ ਝੂਠ ਵਿਸਾਰੀ ਜਿੰਦੀ ਏ ਸੰਭੁਜੇ ਨਾਮ ਬਗਾਨਾ ਨਾਮ ਸਾਰ ਨਾਨ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ

ਸਵਾਇ ਨਾਨਕ ਗੁਣ ਗਾਓ, ਗੁਣ ਗਾਓ ਤੇ ਉਤਰ ਸਮੈਲ ਬਿਨ ਸਜਾਇਓ ਮੇ ਵਿਕ ਫੈਲ ਹੋਹੇ ਚੰਦ ਵਸੇ ਸੁਖਨਾਲ ਸਾਸ ਗਰਾ ਸਨਾਮ ਸਮਾਲ ਛਾਟ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾਰ ਪੂੰਜੀ ਸੰਚ ਕਰੋ ਵਿਹਾਰ ਈਆਂ ਸੁਖਦਰ ਗਏ ਜੈਕਾਰ ਸਰ ਨਿਰੰਤਰ ਏਕੋ ਦੇਖ ਕੋਨਨ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਏ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਵੰਤ ਏਕੋ ਏਕ ਏਕਾਰਾ ਪੂਰਨ ਪੂਰਿਓ ਪ੍ਰਭਿਆਪ ਆਣਕ ਵਿਸਥਾਰ ਏਕ ਤੇ ਭੈ ਏਕ ਰਾਧ ਪ੍ਰਾਸ ਗਏ ਮੰਤਨ ਅੰਤਰ ਏਕ ਪ੍ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਬਿਰਧ ਬਿਰਧ ਪ੍ਰਭ ਆਇਆ ਪਰਿਆ ਤੋਸ਼ਣ ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾ ਚਕ ਜਨ ਜਾਤੇ ਪ੍ਰਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਸਰਦਾ ਭੂਰ ਸਰਦਾ ਪ੍ਰਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪਰ ਕੀ ਨਿਤਨੀ ਦੇ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੇਸ਼ ਮਾਸ ਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾ ਕੈਸੇ ਜਨ ਤਿਵਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਮਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਛੜ ਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦੇ ਲਾਗ ਮੜਪਾ ਕੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਨਿਹਾਲ ਬੰਧਨ ਘਾਟ ਮੁਕਤ ਜਨ ਭਇਆ ਜਨ ਮਰਨ ਦੂ ਪ੍ਰਮ ਗਿਆ ਇਸ਼ਪੁਨੀ ਸਦਾ ਸਭ ਪੂਰੀ ਰਵ ਰਿਆ ਸਭ ਸੰਗ ਹਜ਼ੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੇ ਗੁਰ ਪ੍ਰਸਾਦ ਕੋ ਮੇਰੇ ਲਾਲਾ ਕੇ ਸੋ ਕਿਉਂ ਵਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੁਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧ ਸੰਤ ਕਰੋ ਕਾਮਾਨ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਭਗਤੀ ਤਨ ਉਸੀ ਸ਼ਾਰ ਸਰਵ ਕਲਿਆਣ ਸੁਖ ਨਿੰਦਰਾਮ ਬੂਢ ਜਾਤ ਪਾਏ ਵਿਸਰਾਮ ਸਗਲ ਦੂਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਹੀ ਸੁਆਓ ਨੇਤਰੋ ਵੇਖ ਦਰਸ ਕੋਏ ਮਨ ਵਿਕਸੇ ਸਾਥ ਚੰਡ ਤੋਏ ਭਗਤ ਜੀ ਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਜਾਏ ਨਾਨਕ ਰਿਹਾ ਸਰ ਸਮਾਏ ਪਬ ਬਖਸ਼ੰਦ ਦੀਨ ਦਿਆਲ ਭਗਤ ਬਖਸ਼ੰਦ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੀ ਭੈਣ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਯਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਕ ਪਾਏ ਕਿਨਮ ਕਰਕੇ ਗੰਗਾਏ ਆਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾ ਨੀਤ ਭਲੀ ਸੁਗਾਨੀ ਸੋਭਾ ਧਨਵੰਤ ਹਿਰਦੇ ਵਸੇ ਪੂਣ ਗੁਰਮੰਤ ਸਾਧ ਸੰਗ ਪ੍ਰਦੇਵ ਨਿਵਾਸ ਸਭ ਸੂਖ ਨਾਮ ਪ੍ਰਕਾਸ਼ ਸ਼ਲੋਕ ਸਰਗੁਣ ਨਿਰਗੁਣ ਅੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਬਸ਼ਪਦੀ ਜਬ ਕਾਰ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਣ ਸਮਾਤ ਤਬ ਬੈਰ ਵਿਰੋਧ ਕੇ ਸੰਕਮਾਤ ਜਬ ਸਕਾ ਵਰਨ ਚੇਨ ਨਾ ਜਬ ਤਬ ਹਰ ਸੋ ਕੋਖ ਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਮ ਮੋਕ ਹਾਕ ਹੋਦ ਭਰਮ ਆਪਨ ਖੇਲ ਆਪਰ ਤੀਜਾ ਨਾਨਕ ਘੜਨੇ ਹਾਰ ਨ ਦੂਜਾ ਜਬ ਹੋਦ ਪਰਬ ਕੇਵਲ ਧਨੀ ਤਬ ਬੰਦ ਕੋਖ ਸਕੋ ਗਨੀ ਜਬ ਏ ਕਹਿ ਰਗਮ ਭਾਰ ਤਬ ਨਰ ਸੁਰ ਕੋ ਕੌਣ ਉਧਾਰ ਜਬ ਨਿਰਗੁਣ ਪ੍ਰਭ ਸਹਿ ਸਭਾਏ ਤਬ ਸਿਰ ਸਖਤ ਕਹੋ ਕਿ ਦਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪ ਚਲਦਾ ਆਪ ਕਰਨੇ ਹਾਰ ਨਾਨਕ ਡਾਕ ਰਗਮ ਭਾਰ ਆਵਨਾਸੀ ਪ੍ਰਭ ਆਵਨਾਸੀ ਸੁਖ ਆਪਣੇ ਆਸਨ ਤੈ ਜਨ ਮਰਨ ਕਹੋ ਕਾਮਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸੋ ਜਬ ਅਵਗਤ ਗੋਚਰ ਪ੍ਰਵੇਖਾ ਤਬ ਚਿੱਤਰ ਗੁਪਤ ਕੇ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਮੈਨ ਕਹੋ ਕਹਿ ਧੋਤਾ ਜੈ ਨਿਰੰਜਨ ਅੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ
ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕੰਮ ਤ੍ਰਿਪਤਾ ਹੋਏ ਕਣ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸਮਾਜਾ ਆਪਣੀ ਸੋਭਾ ਆਪਣੇ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸਦਭਾਏ ਜੈ ਸਰਵ ਕਲਾ ਪੇ ਪ੍ਰਵੀਨ ਤੈ ਵੇਦ ਦੇਵ ਕਾ ਕੋਚੀਨ ਜਾਵੇ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪ ਨੂੰ ਉੱਚਾ ਆਪਣਾ ਬਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਤ ਨਾਨਕ ਆਪਣੀ ਗਤ ਜਾਣੂ ਆਪ ਜੈ ਛਲ ਛੇਦ ਭੇਸ ਮਾਇਆ ਉਹ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ ਤੈ ਗੁਣ ਤਹ ਗੁਣ ਮਕਾ ਨਾਈ ਪ੍ਰਵੇ ਜੈ ਕਹਿ ਕੇਕ ਭਵੰਤਾ ਤੈ ਕੌਣ ਅਚਿੰਤਕ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਪਿਆ ਦੂਜ ਤੇ ਉੱਚਾ ਨਾਨਕ ਆਪ ਸਕੋ ਆਪੇ ਬਹੁ ਉੱਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰ ਕਹੁ ਸੁਰਗ ਮੰਚਾਵ ਦਿਆਲ ਜਾਲ ਮਾਇਆ ਜੰਝਾਲ ਹਮੇ ਮੋਹ ਪਰਮ ਪੈ ਪਾਰ ਦੁਖ ਸੁਖ ਮਾਨੇ ਅਪਮਾਨ ਪ੍ਰਕਾਰ ਕੀ ਅਵਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਜਹਿ ਅਵਗਤ ਭਗਤ ਤਹਿ ਆਪ ਜੈ ਪਸਰੇ ਵਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨੂ ਬਨੀ ਆਪੇ ਕੌਤਕ ਕਰੇ ਨਨ ਝੋਜ ਆਪੇ ਰਸਭੋਗ ਨਿਰਜੋਗ ਜਿਸ ਪਾਵੇ ਤਿਸ ਆਪਣ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾ ਗੰਤ ਤੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕ ਏਕੋ ਪਸੇ ਆ ਦੂਜਾ ਗੰਧ ਸਟਾਰ ਅਸਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਮ ਵਿਸਥਾਰ ਜਦ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਰਦੇ ਭਿੰਨ ਨਹੀਂ ਕਿਸ਼ੋਏ ਆਪਣ ਸੂਤ ਸਭ ਜਗ ਪਰੋਏ ਜਾਗੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾਵੇ ਤਾਂ ਆਨੰਦ ਸਗਲ ਸਿਸ਼ਟ ਕਾ ਜਿੱਤਾ ਜੀ ਜੰਦਰ ਸਭ ਤਾਕੇ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂਹਾ ਜਿਸ ਮਨੋ ਵਸਾਰੇ ਤਿਸਤਾ ਜਵਰ ਕਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਵਾਦ ਅੰਤਰ ਬਾਰ ਜਨਮ ਸਾਥ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਦਾਸ ਨਾਨਕ ਦਾਸ ਸਦਾ ਬਲਿਆਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਤਪਾਲੇ ਜੀਨ ਬਹੁ ਭਾ ਜੋ ਜੁਰ ਚਿਸੋ ਤਿਸੇ ਇਤਿਹਾਸ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿਣਾਏ ਤਿਸਕੀ ਆਸ ਨਿਵਰਤੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮੂਜ ਪਰਮ ਪਦ ਪਾਏ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੈ ਗੁਰ ਕੇ ਪੈਰ ਏ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁੰਗਾਓ ਪ੍ਰਾਣ ਤਰਨ ਕਾਏ ਸੁਹਾਓ ਆੜ ਪੈਰ ਭਿਖੋ ਨੇਰਾ ਮਿਟੇ ਗਿਆਨ ਮਿਨਸੇ ਅੰਧੇਰਾ ਸੁਨ ਵਧੇ ਸਿਰ ਤੇ ਵਸਾਓ ਮਨਿਸ਼ੇ ਨਾਨਕ ਪਲ ਪਾਓ ਅਲ ਪਲ ਤੋਲੇ ਸੁਹਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜ ਬੋਲੇ ਬੁਲਾਏ ਦੁਖ ਦਰਦ ਮੰਤੇ ਪਹੁੰਚ ਆਏ ਸੱਚ ਵਪਾਰ ਕਰੋ ਅਪਾਰੀ ਦਰਗਹਿ ਨਿਵੇ ਖੇਪ ਤੁਮਾਰੀ ਏਕਾ ਢੇਗ ਰਖੋ ਮਨਮਾਏ ਨਾਨਕ ਬੋੜ ਨਾ ਆਵੇ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਈ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਗੋਇਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦਿਸ਼ਟ ਦਰਸ਼ਨ ਵੇਖ ਦੇ ਉਦਰ ਸ੍ਰੇਸ਼ ਚੰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਣਾ ਆਪਦ ਕਾਲ ਅਮਰ ਭੈ ਅਮਰਾਪਦ ਪਾਇਆ ਸਾਹ ਸੰਗ ਨਾਨਕ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਦੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਤੀ ਸੰਤ ਸੰਗ ਅੰਤਰ ਪ੍ਰਵਰੀਠਾ ਨਾਮ ਪ੍ਰਭ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਘਟ ਮਾਏ ਅਨਕ ਰੰਗ ਨਾਨ ਅਧਿਸ਼ਟਾਏ ਨੌਣੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ਼ ਕਾ ਵਿਸਰਾਮ ਸੁਨ ਸਮਾਧਾਨ ਤੇ ਨਾਥ ਕਹਿ ਨ ਜਾਏ ਚਰਜ ਸਮਾਧਨ ਦੇਖਿਆ ਸਜਾਵ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਆਨੰਦ ਘੜ ਘੜ ਵਿਆਪਿਆ ਭਵੰਤ ਧਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ
ਬਾਣ ਤਿੰਨ ਪਰਵਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਤਿਸੇ ਸਮਾਏ ਤਿਸਤੇ ਭਿੰਨ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਮੂ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਓ ਪ੍ਰਸਾਦ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਨ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸਕੀਏ ਰਹਿ ਸਤ ਬਚਨ ਸਾਧੁ ਸਭ ਕਹਿ ਜੋ ਜੋ ਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਬਰਜਾਨੇ ਅੰਤਰ ਵਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇੱਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵ ਨੈਣ ਆਪੇਖਣਹਾਰਾ ਸਰਵ ਸਮੱਗਰੀ ਜਾ ਕਤਨਾ ਆਪਣ ਜਸਾ ਵੀ ਸੁਣਾ ਆਪਣ ਜਾਣੇ ਖੇਡ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਾਬ ਕੇ ਮਾਤਾ ਲਿਪ ਤੁਰ ਹੈ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਤੇ ਉਹ ਸੁਣਾਏ ਬੁਰਾ ਉਰੇ ਕਹੋ ਕਨੇ ਕੁਛ ਕਰਾ ਆਪਲਾ ਕਰ ਤੂੰ ਤਨ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪ ਸੰਗਰਾਜ ਤਾਂ ਕੀ ਗਤ ਗਤ ਮਿਲ ਕੇ ਜਾਏ ਦੂਸਰਾ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਮਲਾ ਲੈ ਪ੍ਰਸੋਏ ਓ ਤਨਵੰਤ ਕੁਲਵੰਤ ਪਦਵੰਤ ਜੀਵਨ ਮੁਖ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾਏ ਸੁਭਾਵ ਜਨ ਕੇ ਸੰਗਤ ਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬੰਮ ਨਿਕਟ ਕਰ ਭੇਗ ਸਾਸ ਸਾਸ ਸਿਮਰੋ ਕੋ ਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸ ਨਿਤਿਆ ਕੋ ਤਰੰਗ ਸੰਜਨਾ ਕੀ ਧੂਰ ਮਨ ਮੰਗਿਆ ਆਪ ਛੋੜ ਬੇਨਤੀ ਕਰੋ ਸਾਧ ਸੰਗਾ ਗਨ ਸਾਗਰ ਤਰੋ ਹਰਤਨ ਕੇ ਪਰਲੇ ਉਪੰਡਾਰ ਨਾਨਕ ਗੁਰਪੂਰੇ ਨਮਸਕਾਰ।

ਤਰੇ ਲੋਕਾਂ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰੰਗ, ਜੈ ਜੈ ਸ਼ਬਦ ਨਾਥ ਬਾਜੇ, ਸੁਨ ਸੁਨ ਆਨੰਦ ਕਰੇ ਪ੍ਰਭ ਕਾਜੇ, ਪ੍ਰਭੇ ਗੋਪਾਲ ਮਾਤ ਕੇ ਮਾਥੇ, ਨਾਨਕ ਉਦਰੇ ਤਿਨ ਕੇ ਸਾਥ। ਸਾਰਨ ਜੋਗ ਸੰਸਣ ਨੀ ਆਏ, ਕਰ ਕਿਰਪਾ ਪਰੇ ਆਪ ਮਿਲਾਏ, ਮਿਟ ਕੇ ਵੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਪਏ ਗੁਰਦੇ, ਪੂਨ ਹੋਏ ਸੇਵਕੀ ਸੇਵ, ਆਲ ਜਾਲ ਵਿਕਾਰ ਤੇ ਰਹਿਤੇ। ਰਾਮ ਨਾਮ ਸੁਨਰਥਨਾ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਧਾਰੀ, ਨਾਨਕ ਨਿਵੀਖੇ ਬਿਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਦ ਸ਼ਾ ਤਾ ਕੀ ਪੂਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਚ ਪਾਏ ਅਸਥਾਨ, ਬੋ ਨ ਹੋਵੇ ਆਵਨ ਜਾਨ, ਹਰ ਤਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਕੇਮ ਸਾਂਦ ਰਿੱਧ ਨਉ ਨਿਧ, ਬੁੱਧ ਗਿਆਨ ਸਭ ਤੇ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸੇਸ਼ ਰੂਤ ਮਿਸ਼ਨਾਨ।

ਨਿਧਾਨ ਜਪੇ ਮਨ ਕੋ ਏ ਸਭ ਜੁਗ ਮੈਂ ਤਾਕੀਕਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤਰ ਵੇਦ ਖਾਣੇ ਸਰਮ ਦਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਨਤੇ ਛੁਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਸਰਨ ਨਾਮ।

ਜਨਮ ਮਰਨ ਤਾਂ ਕਾ ਦੁੱਖ ਨਿਵਾਰੈ ਦੁਲੱਭ ਦੇ ਤਤਕਾਲ ਉਦਾਰੇ।

ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਏ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ

ਇੱਛਾ ਹੈ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਵ ਅਪਾਰ।

ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ

ਵਿਖਵਾਰ ਜੋਤ ਪਾਵੈ ਸਾਈ ਭਲੇ ਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਗ ਰਨਮੁਖ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮ ਭਖਸਾਰ ਅਸੰਗ

ਨਾ ਜਾਣੇ ਹੈ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਤਨ ਕਿਹੜੀ ਤੁਲ ਨਾ ਹੋਵਨੇ ਜਿਤ ਸੰਬੰਧ ਹੋ ਨਾ ਵਿਸਰਾਏ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਹਕ ਪਾਤਸ਼ਾਹੀ ਦਸਵੀਂ ਛਪੇ ਸੰਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਵ ਪ੍ਰਕਾਸ਼ ਸੰਤੋਜ ਕਹਿੰਜੇ ਕੋਟ ਇੰਦਰ ਨਿਰਾਣ ਸ਼ਾਹ ਸ਼ਾਨ ਗਣਿਜੈ ਤ੍ਰੈ ਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਗਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਵਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਸ਼ਿਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੋਏਕੇ ਨਮਸਤਮ ਨੇਕੇ ਨਮਸਤਮ ਭੂਤੇ ਨਮਸਤਮ ਜੁੱਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਵੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਦੂਤੇ ਨਮਸਤ ਪੂਤੇ ਨਮਸਤ ਲੋਕੇ ਨਮਸਤ ਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਮਾਨੇ ਨਮਸਤ ਨਿਧਾਨੇ ਨਮਸਤ ਅਗਾਹੇ ਨਮਸਤ ਅਗਾਹ ਅਬਾਹੇ ਨਮਸਤ ਤ੍ਰਿਵਰਗੇ ਨਮਸਤ ਅਸਰਗੇ ਨਮਸਤ ਪ੍ਰਭੋਗੇ ਨਮਸਤ ਸੰਯੋਗੇ ਨਮਸਤ ਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰਮੇ ਨਮਸਤ ਜਲਾਸ਼ੇ ਨਮਸਤ ਨਰਾਸੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਾਝਵੇ ਨਮਸਤ ਸਤਯਜਵੇ ਦੇ ਸੰਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤਦੇਵੇ ਨਮਸਤਮ ਭੇਵੇ ਨਮਸਤ ਜਨਮੇ ਨਮਸਤ ਸਤ ਨਮਸਤਮ ਅਜਨਮੇ ਨਮਸਤ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਨ ਨਮਸਤਮ ਕਰਤਾਰਨ ਨਮੋ ਸਰਵ ਤੰਦੇ ਨਮੋ ਸਤ ਵੰਦੇ ਨਮਸਤਨ ਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਦਰਾਗੇ ਨਮਸਤ ਸੁਹਾਗੇ ਨਮੋ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਦੇਹ ਹੈ ਦੇਹ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਅਪਰਨ ਹੈ ਆਗੰਜ ਹੈ ਪੰਜਵੈ ਜੂਜੈ ਜੰਜੈ ਮੀਕ ਹੈ ਰਵੀਕ ਹੈ ਦੰਦ ਹੈ ਬੰਧ ਹੈ ਨਮੂਜੈ ਸੂਜੈ ਕਾਲ ਹੈ ਜਾਲ ਹੈ ਲਾਹ ਹੈ ਜਾਹੈ ਨੰਤੈ ਮੰਤੈ ਲੀਕ ਹੈ ਨਰਸੀਕ ਹੈ ਲੰਬੈ ਸਮੈ ਗਮੈ ਜਮੈ ਭੂਤੈ ਸ਼ੂਤੈ ਅਲੋਕ ਹੈ ਸ਼ੋਕ ਹੈ ਕਰਮੈ ਭਰਮੈ ਜੀਤੈ ਪੀਤੈ ਬਾਹੈ ਗਾਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭਜੰਗ ਭਜਾ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨੰਗੀ ਨਾਥੇ ਨਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਵੰਗੀ ਪਰਮਾਤੇ ਸਮਸਤੀ ਵਿਪੂਤੇ
ਕਲੰਕ ਬਿਨਾ ਨੇਕ ਕਲੰਕੀ ਸਰੂਪੇ ਨਮੋ ਰਾਜ ਰੇ ਸ੍ਰਮ ਪਰਮ ਰੂਪੇ ਨਮੋ ਜੋਗ ਜੋ ਸ੍ਰਮ ਪਰਮ ਸਿੱਧੇ ਨਮੋ ਰਾਜ ਰੇ ਸ੍ਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੀਖੀ ਅਭਰਮੀ ਭੋਗੀ ਭੁਗਤੇ ਨਮੋ ਜੋਗ ਜੋ ਸ੍ਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਨ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋਧਾਰਦੰ ਆਗਮ ਓਗ ਹਰਤਾ ਪਰਮ ਪਰਮ ਪਰਮੇਸ਼ਰਮ ਰੋਸ਼ ਪਾਲੰ ਸਦਾ ਸਰਦਾ ਸਿਦਾਤਾ ਦਿਆਲ ਸ਼ੇਦੀ ਭੇਦੀ ਨਾਮ ਕਾਮ ਸਮਸਤ ਪਰਾਜੀ ਸਮਸਤ ਸਤ ਧਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਪੀਤੈ ਪੈ ਹੈ ਪ੍ਰਭੂ ਹੈ ਜੂ ਹੈ ਰੇ ਸੈ ਭੇ ਸੈ ਭਜੰ ਭਜਾ ਛੰਦ ਗਾਦੇ ਵਾਦੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤ ਨਿਧਾਨੇ ਨਮਸਤਮ ਨਿਨਾਥੇ ਨਮਸਤਮ ਪਰਮਾਤੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਕਾਲੇ ਨਮਸਤਮ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸ਼ਾਹ ਸ਼ਾਹ ਹੈ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗ ਹੈ ਨਮੋ ਸੋਖ ਸੋਖ ਹੈ ਨਮੋ ਸਰਵ ਰੋਗ ਨਮੋ ਸਰਵ ਭੋਗ ਨਮੋ ਸਰਵ ਜੀਤ ਨਮੋ ਸਰਵ ਭੀਤ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦਰਸ਼ਨ ਨਮੋ ਸਰਵ ਕਿਰਸੰਗ ਨਮੋ ਸਰਵ ਰੰਗੇ ਤ੍ਰਿਵੰਗੀ ਰੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤ ਪ੍ਰਸਿਜੇ ਕਿਰਪਾਲ ਸਰੂਪ ਕੋ ਕਰਮ ਪ੍ਰਣਾਸੀ ਸਦਾ ਸਰਵਧਾਰ ਸਦਨਵਾਸੀ ਚਰ ਪ੍ਰਸੰਤ ਤਵੈ ਪ੍ਰਸਾਦ ਅਮ੍ਰਿਤ ਕਰਮੇ ਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਪ੍ਰਾਣਨ ਸਰਮ ਤ੍ਰਾਣਨ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵਨ ਸਰਮ ਭੇਵਨ ਸਰਮ ਕਾਲੇ ਸਰਮ ਪਾਲੇ ਰਵਾਲ ਛੰਦੋ ਪ੍ਰਸਾਦ ਆਦਿ ਰੂਪ ਨਾਥ ਮੂਰਤ ਜੋਨ ਪੁਰਖ ਭਾਰ ਸਰਵ ਮਾਨ ਸਿਦਰਮਾਨ ਦੇਵ ਦੇਵ ਆਦਿ ਉਧਾਰ ਸਰਵ ਕਾਲ ਸਰਵ ਕਾਲ ਸਰਵ ਗੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਰਿਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇ ਸੋ ਨ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਸਾਹ ਸਾਹ ਫੈਲਿਓ ਨਾਗ ਨਾਮ ਕਾਮਹੀਨ ਪਿਖ ਧਾਮ ਨ ਜਾਏ ਸਰਵ ਮਨ ਸਰਵਤਰ ਮਾਨ ਸੇ ਮਾਨਤਾ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਬਰੇਕ

ਠੀਕ ਹੈ ਭੇਖੇ ਡਾਹੇ ਗਾਏ ਅਸੰਭ ਹੈ ਗਮ ਹੈ ਨੀ ਲੈ ਨਾਦ ਅਨਿਤ ਹੈ ਸੁਨਿਤ ਹੈ ਯਾਦ ਹੈ ਯਾਦ ਹੈ ਚਰ ਪ੍ਰਸੰਤ ਵੈ ਪ੍ਰਸਾਦ ਸਰਵੰਤਾ ਸਰਵ ਗੰਤਾ ਸਰਵ ਗਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣ ਸਰਵ ਤ੍ਰਾਣ ਸਰਵ ਕਰਮ ਸਰਵ ਧਰਮ ਸਰਵ ਯੁਕਤਾ ਸਰਵ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੇ ਪ੍ਰਗਾਸੇ ਨੰਗਮ ਸਰੂਪੇ ਭੰਗਮ ਭੂਤੇ ਪਰਮਾਤਮ ਪਰਮਾਤੇ ਸਦਾ ਸਰਸਾਤੇ ਅਗਾਧ ਸਰੂਪੇ ਨਿਰਵਾਦ ਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨ ਸਾਕਸਰੀ ਕਹਿ ਮਿਤੋ ਅਮੀ ਕਹਿ ਸਦੇਵ ਪ੍ਰਵਾਹ ਹੈ ਜੈ ਹੈ ਜਾ ਹੈ ਭਗਤੀ ਸ਼ਨ ਦੁਆ ਪ੍ਰਸਾਦ ਕਿਸਾਰ ਜ਼ਹੂਰ ਗਿਆ ਹਜ਼ੂਰ ਹੈ ਮੇ ਸੁਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਕਿ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗੇ ਕਿ ਹੁਸਨ ਚਰਾਗੇ ਕਿ ਕਾਮਲ ਕਰੀ ਮੈਂ ਕਿ ਰਾਜ ਕਰ ਰਹੀ ਮੈਂ ਕਿ ਰੋਜ਼ੀ ਰਹਿੰਦੇ ਕਿ ਰਾਜ ਕਰ ਰਹਿੰਦੇ ਕਰੀ ਮੁਲਕ ਮਾਲ ਹੈ ਕਿ ਹੁਸਨ ਅਲ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਕਨ ਹੈ ਰਾਜ ਉਲ ਫਕਨ ਹੈ ਕਲੰਕਰ ਬਣਾਸ ਹੈ ਸਮਸਤਲ ਨਿਵਾਸ ਹੈ ਆਗ ਅੰਜਲ ਗਨੀ ਮੈਂ ਅਜਾਇ ਕਰ ਰਹੀ ਮੈਂ ਸਮਸਤਲ ਜਬਾ ਹੈ ਕਿ ਸਾਹਿਬ ਕਰਾਂ ਹੈ ਕਿ ਨਰਕਮ ਬਣਾਸ ਹੈ ਬੈਸ ਤੁਲ ਨਿਵਾਸ ਹੈ ਕਿ ਸਰਵ ਉਲ ਗਵਨ ਹੈ ਮੇਸ ਉਲ ਰੋਨ ਹੈ ਤਮਾ ਉਲ ਤਮੀਜ ਹੈ ਸਮਸਤਲ ਅਜੀਜ਼ ਹੈ

ਸਾਹਿਬ ਚਲਮ ਪ੍ਰਕਾਸ਼ ਸਿੰਘ ਕੇ ਮਿੰਦਰ ਸੁਭਾਸ ਸਾਹਿਬ ਕਿ ਅੱਜ ਬਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਮਿਤੋ ਬਸਾਏ ਕਿ ਆਤਮ ਪ੍ਰਵਾਹ ਹੈ ਕਹਿ ਚਲੰਗ ਨੰਗ ਹੈ ਕਿ ਮਿਤੋ ਅਭੰਗ ਹੈ ਮਦ ਬਾਰ ਛੰਦ ਪ੍ਰਸਾਦ

ਜਗਤ ਅਜਨ ਬਾਤ ਅੰਜ ਅੰਜਗਾਤ ਅਨ ਰੰਜ ਬਾਤ ਠੱਠ ਪੰਡਾ ਨਨ ਠੱਠ ਪਾਰਾ ਰੀਠ ਧਰਮ ਹਤ ਢੀਠ ਕਰਮ ਅਨ ਵਰਣ ਨੰਤ ਦਾਤਾ ਮੰਤਰ ਬੋਲ ਮਨਾ ਚੰਦ ਪ੍ਰਸਾਦ

ਬਣਾ ਲਿਆ ਹੈ। ਨਿਰਬਨਾਇਕ ਹੈ, ਸਰਬਾਇਕ ਹੈ, ਭੰਜਨ ਹੈ, ਅਰਗੰਜਨ ਹੈ, ਰਿਵਦਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵਿਆਤਮ ਹੈ, ਆਤਮ ਵਸ ਹੈ, ਜਸ ਹੈ, ਜਸ ਹੈ, ਭਜਾਮ ਭਜਾ ਸਨ ਮੋ ਸੂ ਸੂਰਜ ਨਮੋ ਚੰਦ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਤਾਂ ਸੰਸਾਂਤ ਰੂਪੇ ਨਮੋ ਪਰਮ ਤਤੰ ਅਤੰਤ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਬਾਨ ਬਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਮਿਬੂਤੇ

ਨਾਸ ਗਾਸ ਅਗੰਜ ਭੰਜ ਲਖ ਪਖ ਅਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹ ਡਾ ਨਾਤੇ ਪ੍ਰਮਾਤੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪ ਨਾ ਲੇਖੇ ਕਰਮ ਭਰਮ ਗੰਜੇ ਲੇਖੇ ਭਜਾਉ ਭਜਾ ਚੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮ ਬਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸਧਰਮ ਬਿਭੂਤੇ ਸਦਾ ਸਚਦਾਨੰਦ ਸਧਰਮ ਪ੍ਰਣਾਸੀ ਕਰੀਮ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੂਤੇ ਸਵੰ ਸਵੰ ਸਰਵਦਾ ਸਰਜੁਗਤੇ ਦੁਕਾਲ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਤੇਤ ਕਾਲ ਪ੍ਰਣਾਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਦੁਆਇ ਪ੍ਰਸਾਦ ਸਵਈਐ ਸਰਾਫ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸਦਾਧਿਕ ਸੰਤ ਸਮੂਹ ਨੇਕ ਮਤੀਕੇ ਮਹਾਦੇਵ ਦੰਗ ਮਤੀਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨਿਖਿਤ ਪ੍ਰਾਣ ਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਕਿਰਪਾ ਤੇ ਕਰਤੀ ਬਨੇ ਕਰਤੀਕੇ ਮਹਾਦੇਵ ਦੰਗ ਜਰੇ ਜਰ ਸੰਘ ਨੂਪ ਦੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਗੂਦ ਪਾਉਣ ਕੇ ਗਾਉਣ ਕੁਜਾਤ ਨਿਭਾਰੇ ਭਾਰੀ ਭਜਾਨ ਕੇ ਭੂਪ ਪਲੀ ਬਿਦ ਨ ਆਵਤ ਸੀਸ ਨਜਾਤ ਵਿਚਾਰੇ ਏਤੇ ਪੈ ਤੋ ਕਾਂ ਪੈ ਭੂਪ ਤੇ ਅੰਤ ਕੋ ਨਾਂਗੇ ਭਾਵੇਂ ਪਧਾਰੇ ਜੀਤ ਫਿਰੇ ਸਭ ਦੇ ਨਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੁਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਮਨੇ ਅੰਤ ਕੋ ਅੰਤ ਕੇ ਰਾਮ ਸੁਧਾਰੇ ਤੀਰਥ ਨਾਨ ਦਿਆ ਦੰਦਾਨ ਸੰਜਮ ਨੇ ਮਨ ਏਕ ਵਸੇਖੈ ਵੇਦ ਪੁਰਾਣ ਕਦੇਵ ਕਰਾਨ ਜਮੀਨ ਜਵਾਨ ਸੁਬਾਨ ਕੇ ਵੇਖੇ ਪੌਣਾ ਹਾਰ ਜਤੀ ਜਤ ਹਾਰ ਸਭ ਸਭ ਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਭਜੇ ਮਨ ਭੂਪਤ ਏ ਕਰਤੀ ਬਹਿਨ ਏਕ ਨਾ ਲਿਖੈ ਸੁਧ ਸਪਾ ਦਰੰਤ ਵਾ ਸੁਸਾਸਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਕਾ ਲੈਣਾ ਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਵੀਰ ਅਪਾਰ ਵੱਡੇ ਵਰਿਆਨ ਅਵਚਾਰ ਸਾਰ ਕੀ ਧਾਰ ਪਛਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗਲਾਣ ਕੇ ਤੋੜਨ ਹਾਰ ਸੁਭਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਏਕ ਦਵਈਆ ਦਾਨ ਦੇਵ ਨਿੰਦਨ ਸਚਰ ਭੂਤ ਭੇਕ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਵਹ ਪੁੰਜ ਕਵੇਂਗੇ ਸਾਸੂ ਪ੍ਰਸੰਨ ਫਿਰੇ ਜਗਤ ਤਰ ਸਵੇ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਰਾਤ ਬਜਾਉਣ ਤਰੋ ਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਜਕ ਦਾਨ ਅਨੇਕ ਸੋਮ ਬਰਸਾਜ ਭਰੇਂਗੇ ਬ੍ਰਹਮੇ ਸਰਬਿਸਨ ਸਚੀ ਪਤ ਅੰਤ ਫਤਿਹ ਅੰਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੈ ਭਗਤੇ ਨਰ ਫੇਰ ਨ ਦੇ ਤਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ ਭਗ ਧਿਆਨ ਲਗਾਇਓ ਨਾਥ ਪ੍ਰਿਓ ਲੇ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੁਬੈਠ ਕੇ ਐਸੀ ਐਸ ਸੁਬੈ ਐਸ ਬਤਾਇਓ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜਦ ਰਿਹੋ ਸਿਰ ਕਾਉ ਲਲਿੰਗਰੇ ਲਟਕਾਇਓ ਕਾਹੂ ਲਖਿਓ ਅਰਵਾਚੀ ਸਾਵੇਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬਦਾਨ ਕੋ ਪੂਜਦੈ ਪਸਕੋ ਮਿਰਦਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜਿਉ ਸਵੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਮਿਤਾਮ੍ਰਿਤਾਨ ਕੋ ਪੂਜਦਾ ਹੈ ਪੂਜਦ ਹੈ ਕੋ ਬਤਾਨ ਕੋ ਪੂਜਦ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਨ ਹੋਏ ਚਿਤ ਕੀ ਇੱਛਾ ਤਵ ਚੰਨ ਮਰੇ ਹਮਾਰਾ ਆਪਣਾ ਜਾਨ ਕਰੋ ਵਿਦਪਾਰਾ
ਅੰਮ੍ਰਿਤ ਉਸ ਸਵੇ ਦੁੰਗਾਵੋ ਆਪਾ ਦੇ ਮੋਹੇ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਛਣ ਕਰਦੇ ਕਰੀਏ ਸਭ ਮਹਿਰਨ ਕੋ ਆਸੰਗ ਪੂਰਨ ਹੋਏ ਹਮਾਰੀ ਆਸਾ ਤੋਰ ਬੰਕੀ ਰਹਿ ਪਿਆ ਸਦ ਮੈਂ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹੋ ਸੋ ਤੁੰਦੇ ਪਾਉ ਸੇਵ ਸਿੱਖ ਹਮਾਰੇ ਧਾਰੀਐ ਚੁਣ ਸਤਰ ਹਮਾਰੇ ਮਾਰੀਐ ਆਪ ਆਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਮਾਰੇ ਬੱਚਾ ਸਰੀਅਤ ਜੋ ਕਰਿਓ ਰੱਛਾ ਰਾਖ ਲਿਓ ਮੋਏ ਰੱਖਣ ਹਾਰੇ ਸਾਹ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਧਾ ਤੁਮੋ ਪੁਰੀ ਦਰ ਕੰਧਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੋ ਅਵਤਾਰਾ ਕਾਲ ਪਾਏ ਕਰਮ ਸਿਨ ਪ੍ਰਕਾਸ਼ਾ ਸਰਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਵ ਜਸ਼ਨ ਬਜਾਇਓ ਆਦਿ ਅੰਤੇ ਕੈ ਅਵਤਾਰਾ ਸੋਏ ਗੁਰੂ ਸੰਜੋ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਣਦੀ ਓ ਸ਼ਤਰਨ ਕੋ ਬਲ ਮੋਹ ਕੀ ਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਵਰੇਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਵਦੇ ਅਪਾਰਾ ਜਾਪ ਕਰ ਕਰ ਤੋ ਕਵੋ ਤੁਮ ਮੈਂ ਮਿਲ ਲੇ ਤਰ ਸਮੂ ਜੇ ਤੇ ਵਦਨ ਸਿ ਸਭ ਧਾਰੇ ਆਪ ਆਪਣੀ ਮੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਵੇਦ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਿਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਤ ਵੇਦਾ ਜਾ ਕੋ ਭੇਵ ਨ ਪਾਵਤ ਵੇਦਾਂ ਦਾ ਕੋ ਕਰਪਾਨ ਅਨੁਮਾਨ ਤਮਾਮ ਮੂੜ ਕਛ ਭੇਦ ਨ ਜਾਣਤ ਮਾਂ ਦੇਵ ਕੋ ਕਹਿਤ ਸਾ ਸਿਮ ਨਿਰੰਕਾਰ ਕਾ ਚਿੰਤ ਨ ਪਿਆ ਆਪਣੀ ਬੁੱਧ ਜਤੀ ਬਣਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿ ਸਾ ਪ੍ਰਤਨ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਰਾਵ ਕੇ ਭੂਪਾਂਡ ਜਿਰ ਸਿਨੀ ਤੁਜ ਖਾਨ ਮਹਾਰਾਜ ਦੀਨੀ ਕਉ ਭੂਲ ਰਾਜਾ ਬੈਠਾ ਕਉ ਸਿਨ ਪਿਓ ਸੰਗਰ ਕੈਠਾ ਸਗਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸੁਅੰਬ ਵਾਮ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਿਜ ਤੇ ਉਠੋ ਤਤ ਪਾਤਾ ਸਗਲ ਮਲੇਸ਼ ਕਰੋ ਅਣਘਾਤਾ ਜੇ ਅਸੂ ਦਸਣੀ ਪਰੇ ਤਿਨਕੇ ਦੁਸ਼ ਦੁਖ ਮੈਂ ਮਰੇ ਪੁਰਖ ਜੀਵਨ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਨੇ ਹੈ ਰੱਛਾ ਹੋਏ ਤਾਂ ਐਸਾ ਕਾਲਾ ਦੁਸ਼ਟ ਰਿਸ਼ਟੇ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਨ ਹਰਿਓ ਤਾਂ ਕੇ ਦਾਵ ਤਨ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋ ਸਕਣ ਕੋਈ ਇੱਕ ਵਾਰ ਜੇ ਤੁਮੇ ਸਮਾਰਾ ਕਾਲ ਪਾਸ ਦੇ ਦਾਇਓ ਵਾਰਾ ਜਿਨ੍ਹਾਂ ਨਾਮ ਤਿਆਰੋ ਕਹਾ ਦਾਰ ਦੁਸ਼ ਦੁਖ ਤੇਰਾ ਖੜਕੇ ਤੁਮੇ ਸਨ ਤਿਆਰੀ ਆ ਬਾ ਦੇ ਲਿਓ ਵਾਰੀ ਸਰਣ ਡੋਰ ਮੋਹ ਸਾਈ ਦੁਸ਼ ਦੁਖ ਤੇ ਲਿਓ ਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਕਲ ਦੇਹ ਕੋ ਵਰਤਾ ਦੁਸ਼ ਦੁਖ ਕੀਨ ਕੋਸ਼ਾ ਕਰਤਾ ਸ੍ਰੀ ਹਤ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵਾਂਝ ਬਲਵਾਵੇ ਸੋਈ ਦੁਖ ਨੰਦ ਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਇ ਸਰਸ ਨ ਪਾਵੇ ਸੁਨੇ ਮੂਰਚਿਤ ਲਾਇ ਚਤੁਰਤਾ ਆਵੇ ਦੁਖ ਦਰਦ ਪਉ ਨਿਕਨਾ ਤਿੰਨ ਨਰ ਕੇ ਰਹਿ ਜਾ ਕੀ ਇੱਕ ਵਾਰ ਚੌਬੀ ਕੋ ਕੇ ਚੌਬੀ ਸੰਮਤ ਸਤਰਾ ਸਚਪਣੀ ਜੇ ਆਰਦ ਸਹਿਜ ਬੰਤੀਨ ਕਿਹ ਜੇ ਬਹਾਦਰ ਸੁਧੀ ਅਸ਼ਟਮ ਰਵੀਵਾਰਾ ਤੀਸ ਤਤ ਰਗਨ ਸੁਧਾਰਾ ਸੋਏ ਪਾਏਂਗੇ ਜਬ ਤੇ ਤੁਮਨੇ ਤਮ ਤੇ ਗੁਵਾਂਕ ਤਰੇ ਨੀ ਆਨਿਓ ਰਾਮ ਰਹੀ ਪ੍ਰਾਨ ਗ੍ਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰ ਸ਼ਾਸਤਰ ਵੇਦ ਸਵੇ ਵੋ ਭੇਦ ਕਹਿ ਅਮੇਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਇਰਾ ਸਗਲ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ ਬਾਏ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਹ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾ ਲਿਆ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਨਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਾਰੋ ਹਰ ਨਾਲੇ ਸਾਚੇ ਸਾਹਿਬ ਵਾਕਿਆ ਨਾ ਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਤੇ ਸੋ ਪਾਵੇ
ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਇ ਵਸੈ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਗੁਆ ਤਿਤ ਘਰ ਅਨੰਦ ਵਾਜੇ ਸਾਚੇ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਤੁਦ ਬਾਜ ਸਿਮਰਤ ਕੋਏ ਨਾਹੀਂ ਕਿਰਪਾ ਕਰਵਨ ਵਾਰੀਆ ਇਹ ਸੁਣਾਉ ਤਾਉ ਨਾਹੀਂ ਸ਼ਬਦ ਲਾ ਸੁਆਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸਭ ਸੱਚਿਆ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦੈਤ ਸਿੱਖ ਨਾਮ ਲਾਭ ਸੁਆਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਓ ਸੰਧ ਪਿਆਰਿਓ ਕਤ ਕੀ ਕਰਾ ਕਹਾਣੀ ਕਰਹਾ ਕਹਾਣੀ ਕਤ ਕੇਰੀ ਕਿ ਦੁਆਰੇ ਪਾਈਏ ਤਨ ਮਨ ਧਨ ਸੰਸੋ ਗੁਰ ਕੋ ਹੁਕਮ ਮੰਨੀਏ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਤੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤੇ ਕੀਤੀ ਜਿਨ ਡਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਵਿਟਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾਨਕ ਜੇ ਜੇ ਦੰਤ ਪੁੱਛੋ ਤਾਂ ਇਹ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਆਖੇ ਹੈ ਤਾਂ ਵੇਖੇ ਸਭ ਤੂੰ ਇੰਜ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮੈ ਤੇਰਾ ਅੰਤ ਨ ਪਾਇਆ ਸੁਣ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਇਆ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲ ਆ ਨਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਏ ਬੋਲਣਾ ਖੰਨੇ ਦਿੱਖੀ ਵਾਲਾ ਉਹਨੇ ਕੀ ਏ ਤੁਮਾਰ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜੈਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਚੁਗੋ ਚੁਗਨ ਵਾਲੀ ਜਿਉਂ ਤੂੰ ਚਲਾਏ ਤੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਤੂੰ ਚਲਾਏ ਦਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਸੇ ਹਰ ਸਦਾ ਧਿਆਵੇ ਜੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਦਿਵੇ ਚਲਾਵੇ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਲਿਆ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਫਿਰ ਹਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਸਪਤੋ ਇਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਗੁਰਮ ਸਹਿਤ ਸੋ ਪਿਤ ਸੰਗ ਸਵਾਈਆ ਕਹਦੇ ਪੇ ਸੁਣਦੇ ਪੇ ਸੇ ਪੇ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪੇ ਜਿਨੀ ਗੁਰਮੁਖ ਆਇਆ ਧਿਆ ਕਰਮੀ ਸਹਿਜ ਨ ਵਜੇਵਨ ਸਹਿਜੇ ਸਰਸਾ ਨਾ ਜਾਏ ਨਾ ਜਾਏ ਸਰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਇ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਤਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ ਵੇਦਾਵੇਂ ਨਾਮ ਤੁਮ ਸੋ ਸੁਣੇ ਨਾਹੀਂ ਫਿਰੇ ਜਿਉ ਬਿਤਾਲਿਆ ਕਹੇ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ
ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕਿਸਾ ਪਹੁੰਚੇ ਨਾਏ ਮਨਸਾ ਸਤਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਨ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਦੇ ਧਿਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਾਰੇ ਪੜ੍ਹਨੇ ਗੁਰਬਿਨੇ ਆਪਣਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਪੇਰੀ ਬਾਣੀ ਹੈ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਨ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਵ ਕਾਣੀ ਹਰ ਨਿਤ ਕਰ ਹਰ ਨਿਤ ਕਰੇ ਰਸਨਾ ਕਿਹਾ ਕੁਛ ਨਾ ਜਾਣੀ ਚਿੱਤ ਜਿਨ ਕਾ ਹਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਇਓ ਆਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਮ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਬਦ ਆਪ ਹੋ ਪਾਏ ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਦੇ ਬਜਾਏ ਤੋੜੇ ਬੰਧਨ ਹੋਏ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਨੂੰ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤ

ਸੁਤਿਆਂ ਰਹਿਣ ਵਿਆਣੀ ਗੁਰ ਕਿਰਪਾ ਦੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸਨੂੰ ਅੰਧ ਨਾਲ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਵਿਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁੰਨ ਸਕੇ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਿਣਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਾ ਇੱਕੋ ਜਿਹੀ ਕਰਤੇ ਖੇਲ ਚਾਇਆ ਜਾ ਤੁਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰਵਰਤ ਆਇਆ ਇਹ ਮਾਇਆ ਜਿੱਤਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤੇਰੇ ਵਿੱਚੇ ਮਾਇਆ ਪਾਇਆ ਹਰ ਆਪ ਮੋਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਰਲਾਏ ਐਸਾ ਸਤਿਗੁਰ ਜੇ ਮਿਲੇ ਤਿਸਨ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿੰਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨਿਆਏ ਹਰ ਆਪ ਮੋਲ ਕਹਿ ਭਗਤ ਨੰਗੇ ਨਾਨਕਾ ਜਿਨ੍ਹਾਂ ਭਲੇ ਪਾਇਆ ਰਾਸ ਮੇਰੀ ਮਨ ਮੁੜ ਜਾ ਰਾਮ ਹਰ ਰਾਸ ਮੇਰੀ ਮਨ ਮਨ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਨਿਤ ਜਪਿਓ ਜੀ ਓਲਾ ਖਟਿਓ ਦਿਹਾੜੀਏ ਧੰਨ ਤੇ ਨਾ ਮਿਲਿਆ ਜਿਨ

ਪ੍ਰਿਤ ਪਾਲੇ ਅਪਿਆਉ ਦੇ ਕਾਸ਼ਿਉ ਨਾ ਹੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਵਡਭਾਗੀ ਮਾਈ ਭਾਈ, ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਅੰਮ੍ਰਿਤ ਵੇਲੇ ਦਾ ਇਹ ਸੁਹਾਵਣਾ ਮੌਕਾ, ਗਰੀਬ ਰਮਾਜ ਨੇ ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਗੁਰੂ ਕੀ ਬਾਣੀ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼। ਸੋ ਆਓ, ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲੇ ਦਾ, ਜੋ ਸਾਹਿਬਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਜਿਹੜੇ ਜਿਹੜੇ ਜੀ 'ਤੇ ਰਹਿਮਤ ਹੁੰਦੀ ਹੈ, ਉਸ ਨੂੰ ਅੰਮ੍ਰਿਤ ਵੇਲਾ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਾਹਿਬਾਂ ਦਾ ਫਰਮਾਨ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਕਿ ਅੰਮ੍ਰਿਤ ਵੇਲੇ ਜਾਗ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਪਾਣੀ ਕਰਕੇ ਗੁਰੂ ਕੇ ਚਰਨਾਂ ਨਾਲ ਜੁੜਨਾ ਹੈ ਤਾਂ ਮਿਲੇਗਾ ਕੀ? ਸਾਹਿਬ ਕਹਿੰਦੇ ਨੇ, ਕੋਟ ਬਿਘਨ ਲਾਥੇ ਪ੍ਰਭ ਛੱਡਣਾ, ਪ੍ਰਗਟੇ ਭਲੇ ਸੰਜੋਗਾ। ਕਰੋੜਾਂ ਹੀ ਬਿਘਨ ਨਾਸ ਹੋ ਜਾਂਦੇ ਨੇ ਉਸ ਮਨੁੱਖ ਦੇ ਜੋ ਅੰਮ੍ਰਿਤ ਵੇਲੇ ਜਾ ਕੇ ਗੁਰੂ ਕੇ ਚਰਨਾਂ ਨਾਲ ਜੁੜਦਾ ਹੈ। ਸੋ ਆਓ, ਗੁਰੂ ਕਾ ਹੁਕਮ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਏਵੇ ਜਾਣੀਏ ਸਭ ਆਪੇ ਸੱਚਿਆ। ਸਾਹਿਬਾਂ ਦਾ ਫਰਮਾਨ ਹੈ ਕਿ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸੱਚਿਆਰ ਸਿੱਖ ਨੇ, ਜਿਹੜੇ ਸੱਚੇ ਸੁੱਚੇ ਸਿੱਖ ਨੇ, ਜਿਨ੍ਹਾਂ ਨੂੰ ਗੁਰੂ ਕੇ ਚਰਨਾਂ ਨਾਲ ਪਿਆਰ ਹੈ, ਗੁਰੂ ਕੀ ਹਜ਼ੂਰੀ ਉਹਨਾਂ ਨੂੰ ਹੀ ਮਿਲਦੀ ਹੈ, ਦੂਜਿਆਂ ਨੂੰ ਵੀ। ਸੋ ਆਓ, ਵੱਧ ਚੜ ਕੇ ਆਇਆ ਕਰੋ ਐਤਵਾਰ ਨੂੰ, ਖਾਸ ਕਰਕੇ ਛੁੱਟੀ ਵਾਲਾ ਦਿਨ ਹੈ, ਆਪਾਂ ਛੁੱਟੀ ਮਨਾਉਣੀ ਹੈ ਗੁਰੂ ਕੇ ਚਰਨਾਂ 'ਚ ਬੈਠ ਕੇ। ਸੋ ਆਓ, ਹੁਣ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਕਾਰ ਜੋ ਭਾਈ ਸਾਹਿਬ ਭਾਈ ਭਵਿੰਦਰ ਸਿੰਘ ਜੀ ਦਾ ਜਥਾ ਸਰਵਣ ਕਰਵਾਵੇਗਾ ਫ੍ਰੀ ਮੁੰਡ ਗੁਰਦੁਆਰਾ ਸਾਹਿਬ ਤੋਂ ਜੀ, ਸਰਵਣ ਕਰੀਏ। ਉਸ ਤੋਂ ਉਪਰੰਤ ਭਾਈ ਗੁਰਜਨ ਸਿੰਘ ਜੀ ਕਥਾਵਾਚਕ ਆਪਾਂ ਨੂੰ ਅੱਜ ਦਾ ਜੋ ਫਰਮਾਨ ਹੈ ਮਹਾਰਾਜ ਦਾ, ਉਸ ਦੀ ਵਿਚਾਰ ਸਰਵਣ ਕਰਵਾਉਣਗੇ ਜੀ। ਬਾਅਦ ਦੇ ਵਿੱਚ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ। ਉਸ ਤੋਂ ਉਪਰੰਤ ਦਿਨ ਦਾ ਦੀਵਾਨ ਸਜੇਗਾ। ਅੱਜ ਦਾ ਮਹਾਨ ਦਿਹਾੜਾ, ਰਾਤ ਸਾਰੀ ਰਾਤ ਰਣ ਸਵਾਈ ਹੋਈ ਹੈ, ਬਹੁਤ ਹੀ ਸੰਗਤਾਂ ਨੇ ਆਨੰਦ ਮਾਣਿਆ ਹੈ। ਸਾਰੀ ਰਾਤ ਬੈਠ ਕਰਕੇ ਗੁਰੂ ਕੇ ਚਰਨਾਂ 'ਚ, ਦਿਨੇ ਵੀ ਉਹ ਮਹਾਨ ਮੀਰੀ ਪੀਰੀ ਦਾ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਗੁਰਗੱਦੀ ਦਿਵਸ, ਮੀਰੀ ਪੀਰੀ ਦਿਵਸ ਜੋ ਹੈ ਉਹ ਮੰਗਲਵਾਰ ਸੀ ਪਿਛਲੇ, ਉਹਨਾਂ ਦੇ ਪ੍ਰਥਾ ਵੀ ਅਖੰਡ ਪਾਠ ਚੱਲ ਰਹੇ ਨੇ। ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਗੁਰੂ ਨਾਨਕ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀਰਵਾਰ ਵਾਲੇ ਦਿਨ ਸੀ, ਉਹ ਵੀ ਆਪਾਂ ਅਖੰਡ ਪਾਠ ਚੱਲ ਰਹੇ, ਉਹਨਾਂ ਦਾ ਵੀ ਭੋਗ ਪੈਣੇ ਨੇ। ਸੋ ਆਓ, ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ ਵਿਦਵਾਨਾਂ ਪਾਸੋਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੀ। ਆਓ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਈ ਕੁਦਰਤ ਸਾਜੀ ਕਰ ਸੰਜਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਫਸਾਉ ਤੂਜਾ ਨੂੰ ਸਭਸੇ ਦੇ ਲੈਸੇ ਜਿੰਦ ਕੁਆਉ ਕਰਿਆ ਸੰਜਿਠੋ ਚਾਉ ਕਰਿਆ ਸੰਜਿਠੋ ਚਾਉ।

ਉੱਥੇ ਸੱਚੇ ਸੱਚ ਨੇ ਬੜਾ ਚਲਵਾਂ ਕੱਕੜੇ ਜਜ਼ਮਾ ਲਿਆ ਥਾਉ ਨਾ ਪਾਇ ਥੋੜਿਆ ਮੂੰਹ ਕਾਲ ਦੂਜ ਚਾ ਲਿਆ ਤੇਰੇ ਨਾਇਰ ਤੇ ਛੇ ਦਿਨ ਗਏ ਹਾਰ ਗਏ ਸੱਠ ਤਨਵਾ ਲਿਆ ਲਿਖ ਨਾਵੇਂ ਧਰਮ ਬਹਾ ਲਿਆ।

ਚੇਤਨ ਅਧਰੀ ਸਤਿਗੁਰ ਪਾਇਆ ਇਹ ਜੀਵ ਕੋ ਚੇਤਨ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਬਾਇਆ ਸਤਿਗੁਰ ਮੇਰਾ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਨਾ ਜਾਈਏ ਜੀਓ ਪਿੰਡ ਸਭ ਸਦਾ ਦਿਖਾਦੇ ਆਖ ਖਵਾਈਏ ਜੇ ਲੋੜਾ ਚੰਗਾ ਆਪਣਾ ਘਰ ਪੁਨੋ ਨੀਚ ਸਦਾਈਏ ਜੇ ਜਰਮਾਣਾ ਪਰ ਹਰ ਜਰਵੇਸ਼ ਕਰੇਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰ

ਔੜੇ ਬਿਨ ਸਤਿਗੁਰ ਕਿਨ ਨਾ ਪਾਇਆ, ਬਿਨ ਸਤਿਗੁਰ ਕਿਨ ਨਾ ਪਾਇਆ, ਸਤਿਗੁਰ ਵਿਚਾਰ ਕਿਨ ਕਰ ਪ੍ਰਗਟ ਆਖ ਸੁਨਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉਹ ਤੁਮੇ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਸੇਵ ਕੀਤੀ ਸੰਤੋਖੀ ਜਿਨ ਸੱਚ ਸੱਚ ਧਿਆਇਆ ਓਨੇ ਮੰਦਰ ਪੈਰ ਨਿਰਖ ਕਰ ਸੁਕ੍ਰਿਤ ਧਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਅਗਲਾ ਨਿਤ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ।

ਸਤਾ ਸਾਹਿਬ ਏਕ ਤੂ ਜਿਨ ਸਤੁ ਸਚ ਵਰਤਾਇਆ, ਜਿਸ ਧੁੰਦ ਤਿਸ ਮਿਲੇ ਸਚ ਤਤ ਨੇ ਸਚ ਕਮਾਇਆ, ਸਤਿਗੁਰ ਮਿਲੇ ਸਚ ਪਾਇਆ, ਜਿਨ ਕੈ ਹਿਰਦੈ ਸਚ ਵਸਾਇਆ, ਮੂਰਖ ਸਤਿ ਨਾ ਜਾਣਦੀ ਮਨ ਮੁਖੀ ਜਨਮ ਗਵਾਇਆ।

ਪਾੜੇ ਭਗਤ ਦੇ ਰਮਨ ਭਾਵ ਦੇ ਦਰਸ਼ਨ ਕੀਰਤ ਗਾਵਦੇ ਨਾਨਕ ਕਰਮ ਬਾਰ ਦਾ ਢੋਣ ਲਹਿ ਨਿਤਾਵਦੇ ਇੱਕ ਮੂਲ ਪੁੱਜਣਾ ਆਪਣਾ ਅਣਹੋਂਦਾ ਗਣਾਏਂਦੇ ਹੁਣ ਢਾਡੀ ਕੰਨੀ 'ਚ ਜਾਤ ਹੋਰ ਤੁੰਜਾਤ ਸਦਾਏਂਦੇ ਤਿੰਨ ਮੰਗਾਂ ਜੇ ਤੁਜੇ ਤੇ ਆਏਂਦੇ ਤਿੰਨ ਮੰਗਾਂ ਜੇ ਤੁਜੇ

ਤਰੀ ਖਾ ਜੇ ਮੇਰਾ ਤਮਸਤਕ ਲਾਈਏ ਕੂੜਾ ਲਾਚ ਛੱਡੇ ਹੋਏ ਕਮਨ ਅਲੱਖ ਧਿਆਈਏ ਫਲ ਤੇ ਵੇਹ ਪਾਈਏ ਜੇ ਵੇਹ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨ ਆਉਂਦੀ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ।

ਪਾਇਆ ਤੇ ਪਨੀ ਕ੍ਰਿਸ਼ਨ ਧਿਆਇਆ ਇਹਨਾਂ ਦਿਨ ਤੱਕ ਬਸ ਕ੍ਰਿਸ਼ਨ ਹੈ ਤੂੰ ਵੇਖੀ ਜਗਤੇ ਪਾਇਆ ਇੱਕ ਨਾਨੂ ਤੋਂ ਮੇਲ ਹੈ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਤਿੱਥੇ ਤੋਂ ਦਾਬ ਬੁਝਾਇਆ ਸਹਿਜ ਹੀ ਸਤ ਸਮਾਇਆ ਸਹਿਜ ਹੀ ਸਤ ਸਮਾਇਆ।

ਜੇ ਪੜਿਆ ਹੋਵੇ ਗੁਨਾਹਗਾਰ ਤੁਹਾਨੂੰ ਸਾਧਨਾ ਮਾਰੀਏ ਜਿਹਾ ਗੱਲ ਘਾਲਣ ਤੇ ਉਹਨਾਂ ਉਪਚਾਰੀਏ ਐਸੀ ਗੱਲ ਨਾ ਖੇਡੀਏ ਜਿੱਥੇ ਤਰ ਕੇ ਗਿਆ ਹਾਰੀਏ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ

ਔਰ ਸਤਿਗੁਰੂ ਬਿਟੋ ਮਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਹਨੀ ਨੇਤਰੇ ਜਗਤ ਨੇ ਹਾਲਿਆ ਕਸਮ ਛੋੜ ਦੇ ਜਲ ਕੇ ਡੁੱਬੇ ਸਿਰ ਬਣ ਜਾ ਰਿਹਾ ਸਤਿਗੁਰੂ ਹੈ ਬਹਿਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ।

ਪੌੜੀ ਕੱਪੜ ਰੂਪ ਸੁਹਾਵ ਨਾ ਛੱਡ ਦੁਨੀਆ ਦਰਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੀ ਮਨ ਭਾਵ ਦੇ ਰਾਹੀਂ ਭੀੜਿਆ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਦ ਸਿੱਖ ਰੱਡ ਰਾਮ ਨਾ ਕਰ ਔਗਣ ਪਛਤਾਵ ਨਾ ਕਰ।

ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰ ਮਨੁ ਚੰਦਿਆ ਸੋ ਫਲ ਪਾਏ ਸੀ, ਤਾਦਰ ਗਏ ਪੈਦਾ ਜਾਏ ਸੀ, ਤਾਦਰ ਗਏ ਪੈਦਾ।

ਔਰ ਚਿਤੇਂਦਰ ਸਭ ਕੋ ਵੇਖਣ ਤੇਰੀ ਹੇਠ ਚਲਾਇੰਦਾ ਆਪੇ ਦਿਵੜੇ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇ ਤੇਰੀ ਸਿਰੇ ਸਿਰ ਧੰਦਾ ਲਾਇੰਦਾ ਨਦਰੋ ਪਠੇ ਜੇਕਰ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭੇਖਣਾ ਪਾਇੰਦਾ ਦਰ ਮੰਗਣ

ਪੌੜੀ ਸਤਿਗੁਰ ਵੱਡਾ ਕਰ ਸਲਾਹੇ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹਾਦਸਾ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌਨਦ ਪਾਈਆਂ, ਸਹਿਤ ਉੱਠੇ ਨੌਨਦ ਪਾਈਆਂ।

ਮੁੜ ਸਭ ਕੋ ਕੀ ਆਪਣਾ ਜਿਸ ਨਾਹੀ ਸੋਚ ਨੂੰ ਕੱਢੀਐ ਕੀਤਾ ਪੋ ਆਪਣਾ ਪਹਿਲੇ ਕ ਸੰਡੀਏ ਜਾ ਰਹਿਣਾ ਨਹੀਂ ਐਤ ਜਗਤ ਕੈਦ ਕਰ ਬਹੰਡੀਆ ਮੰਦਾ ਕਿਸੇ ਨਾ ਕੇ ਪੜਖ ਰਿਹਾ ਬੁਝੀਏ।

ਔਰ ਜਿਤ ਸੇਵੈ ਸਿਖ ਪਾਈ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਕੀ ਚਈ ਦੇ ਲੰਮੀ ਨਦਰ ਨਿਹਾਲੀਏ, ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ, ਕਿਸ ਲਾਹੇ ਉੱਪਰ ਘਾਲੀਏ, ਕਿਸ ਲਾਹੇ ਉੱਪਰ ਘਾਲੀਏ।

ਪੌੜੀ ਨਾਨਕ ਅੰਤਨ ਜਾਪਣੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖੀ ਤੇਰਾ ਕਰਾਏ ਮਾਰ ਇੱਕ ਨਕਲੀ ਜੰਜੀਰੇ ਇੱਕ ਤੁਰਿਛੜੇ ਵਿਸ਼ਿਆਰ ਆਪ ਕਰਾਏ ਕਰੇ ਆਪ ਨੂੰ ਕੈਸੋ ਕਰੇ ਪੁਕਾਰ ਨਾਨਕ ਕਰਨਾ ਜਿਨ ਕੀ ਹੈ ਫਿਰ

ਫਤਿਹ। ਮੇਰੇ ਪਿਆਰੇ ਸਾਧ ਸੰਗਤ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਭਵਿੰਦਰ ਸਿੰਘ ਜੀ ਦਾ, ਜਿਹਨਾਂ ਪਾਸੋਂ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਸਰਵਣ ਕੀਤਾ ਹੈ। ਸੋ ਇਸੇ ਤਰ੍ਹਾਂ ਇਹਦਾ ਸਮਾਂ ਦੁਪਹਿਰ ਦਾ ਜੋ ਹੈ ਵੱਧ ਚੜ ਕੇ ਆ ਕੇ ਕੀਰਤਨ ਸਰਵਣ ਕਰੋ ਜੀ। ਆਓ ਹੁਣ ਕਥਾ ਸਰਵਣ ਕਰੀਏ, ਜੋ ਅੰਮ੍ਰਿਤ ਵੇਲੇ ਦਾ ਮਹਾਨ ਮੁੱਖ ਵਾਕ ਸਾਹਿਬਾਂ ਦਾ ਪ੍ਰਮਾਣ, ਉਸ ਦੇ ਵਿਚਾਰ ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਗਿਆਨ ਜੀ ਕਰਨਗੇ। ਅਤੇ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ। ਉਸ ਤੋਂ ਉਪਰੰਤ ਦਿਨ ਦਾ ਦੀਵਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਅੱਜ ਦੋਵੇਂ ਹੀ ਗੁਰਪੁਰਬ ਮਨਾਉਣੇ ਨੇ ਆਪਾਂ। ਉਸ ਦੀ ਵਿਚਾਰ ਆਪਾਂ ਇਹਨਾਂ ਸਿੰਘਾਂ ਪਾਸੋਂ ਸਰਵਣ ਕਰਨੀ ਹੈ। ਆਓ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਅੰਮ੍ਰਿਤ ਵੇਲੇ ਤੋਂ ਔਰ ਉਸ ਤੋਂ ਪਹਿਲੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ, ਸਾਰੀ ਰਾਤ ਰੱਬ ਦੇ ਪਿਆਰਿਆਂ ਨੇ ਮਹਾਰਾਜ ਦੇ ਬੱਚਿਆਂ ਨੇ ਗੁਰੂ ਕੇ ਸਿੱਖਾਂ ਨੇ ਤੁਰਕੀ ਬਾਣੀ ਦੇ ਆਤਮ ਰਸ ਕੀਰਤਨ ਗਾਇਨ ਕੀਤੇ ਹਨ।

ਵਾਹਿਗੁਰੂ ਨੂੰ ਪ੍ਰਵਾਨ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਵੇਂ ਮਰਜ਼ੀ ਕਰ ਰਿਹਾ, ਕੋਈ ਕੋਈ ਜਪ ਰਿਹਾ, ਕੋਈ ਤਪ ਰਿਹਾ, ਕੋਈ ਗਾ ਰਿਹਾ, ਕੋਈ ਸੁਣ ਰਿਹਾ, ਹਰ ਇੱਕ ਪ੍ਰਕਾਰ ਦੀ ਭਗਤੀ ਜੋ ਹੈ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ।

ਜੇ ਅੰਦਰਲਾ ਸਾਫ ਨਹੀਂ। ਮਹਾਰਾਜ ਜੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭਿਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਮਹਾਰਾਜ ਜੀ ਕਹਿੰਦੇ ਜੇ ਅੰਦਰਲਾ ਸਾਫ ਹੈ ਤਾਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ

ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਫਿਰ ਕਥਾ ਕਹਾਣੀਆਂ ਸੁਣਾਉਣ ਵਾਲਾ ਵੀ ਮੂੰਹ ਚ ਰੇਤ ਹੀ ਪਵਾਉਂਦਾ ਆਪਦੇ। ਸੋ ਹਰ ਉਹ ਬੰਦਗੀ ਵਾਹਿਗੁਰੂ ਨੂੰ ਪ੍ਰਵਾਨ ਹੈ ਜਿਹੜੀ ਉਹਦੇ ਪ੍ਰੇਮ ਚ ਭਿੱਜ ਕੇ ਕੀਤੀ ਜਾਏ। ਸਾਰੀ ਰਾਤ ਗੁਰਮੁਖਾਂ ਨੇ ਗੁਰਬਾਣੀ ਗਾਈ ਹੈ, ਸੌਖਾ ਕੰਮ ਨਹੀਂ, ਕਿਉਂਕਿ ਜਿਹੋ ਜਿਹਾ ਸਮਾਜ ਚੱਲ ਰਿਹਾ ਨਾ। ਕਿੰਤੂ ਪਰੰਤੂ ਕਰਨ ਵਾਲੇ ਪਿੱਛੇ ਨੀਚੇ ਕਰ ਜਾਂਦੇ। ਵਾਹਿਗੁਰੂ ਵਾਹਿਗੁਰੂ ਕਾਹਦੇ ਲਈ ਕਰਨਾ ਜੀ, ਆਪ ਤੋਂ ਹੁੰਦਾ ਨਹੀਂ, ਦੂਸਰੇ ਨੂੰ ਕਰਨ ਨਹੀਂ ਦੇਣਾ। ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਕੀਰਤਨ ਸੁਣਦੇ ਰਹਿਣਾ, ਕਰਦੇ ਰਹਿਣਾ। ਹੇ ਮਹਾਰਾਜ ਜੀ ਕਹਿੰਦੇ ਸੰਤਾਂ ਦੇ ਹਿੱਸੇ ਆਏ। ਭਾਈ ਗੁਰਦਾਸ ਜੀ ਦੇ ਬਚਨ ਨੇ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਉਹ ਰੱਬ ਦੇ ਘਰ ਦੇ ਪ੍ਰਾਹੁਣੇ ਨੇ ਜਿਹੜੇ ਰਹਿਣ ਸਵਾਈ ਚ ਬੈਠਦੇ ਆ, ਸਾਰੀ ਰਾਤ ਗਾਉਂਦੇ ਆ ਵਾਹਿਗੁਰੂ ਦੇ ਗੁਣਾਂ ਨੂੰ। ਮਹਾਰਾਜ ਦੇ ਸਕੇ ਸੰਬੰਧੀ ਨੇ, ਮਿੱਤਰ ਪਿਆਰੇ ਨੇ, ਭਾਗਾਂ ਵਾਲੇ ਹਾਂ ਆਪਾਂ। ਕਿੰਨੇ ਮਹਾਰਾਜ ਸਾਹਿਬ ਜੀ ਨੇ ਮੌਕੇ ਸਾਨੂੰ ਆਪਣੇ ਨਾਲ ਜੁੜਨ ਦੇ ਬਖਸ਼ੇ ਹੈ, ਕਿਤੇ ਅੰਮ੍ਰਿਤ ਰਸ ਕੀਰਤਨ, ਕਿਤੇ ਰਹਿਣ ਸਵਾਈ,

ਕਿਸੇ ਕੰਮ ਨਹੀਂ ਹੋਣੀ। ਮਹਾਰਾਜ ਕਹਿੰਦੇ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਐ। ਚਤੁਰਾਈਆਂ ਸਿਆਣਪਾ ਕਿਸੇ ਕੰਮ ਨਹੀਂ ਆਉਂਦੀਆਂ ਬੰਦੇ ਦੇ। ਬੜੇ ਚਤੁਰ ਤੋਂ ਚਤੁਰ ਲੋਕ ਪਏ ਆ, ਸਿਆਣੇ ਤੋਂ ਸਿਆਣੇ ਪਏ ਆ, ਹਾਰ ਜਾਂਦੇ ਆ ਸਭ ਇੱਕ ਦਿਨ ਕਿਸਮਤ ਦੇ ਅੱਗੇ।

ਹਾਰਦੇ ਨੇ ਨਾ ਵਾਹਿਗੁਰੂ ਜੀ ਉਹਨਾਂ ਨੂੰ ਹਾਰਨ ਦਿੰਦੇ ਨੇ। ਆਓ ਸੁਣਦੇ ਹਾਂ ਸਤਿਗੁਰਾਂ ਦੇ ਬਚਨਾਂ ਨੂੰ। ਸਾਰੀ ਸੰਗਤ ਚਿਤ ਵਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ।

ਹਾਜ਼ਰ ਹਜ਼ੂਰ ਖੁਦਾਏ ਸਾਡਾ ਮਾਲਕ ਸਾਡਾ ਵਾਹਿਗੁਰੂ ਪਰਮਾਤਮਾ ਸਾਨੂੰ ਨਜ਼ਰ ਆਉਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਆ ਮੈਂ ਦੇਖ ਰਿਹਾ ਜਿੱਥੇ ਤੱਕ ਮੇਰੀ ਦ੍ਰਿਸ਼ਟੀ ਜਾ ਰਹੀ ਹੈ ਮੈਨੂੰ ਰੱਬ ਨਜ਼ਰ ਆ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਵਰਤ ਰਿਹਾ ਉਹਦਾ ਭਾਣਾ ਅਨੁਭਵ ਹੋ ਰਿਹਾ। ਮੀਆਂ ਮੀਰ ਆ ਗਏ ਤੱਤੀ ਤਵੀ ਤੇ ਬੈਠੇ ਸਤਿਗੁਰੂ

ਤਸੀਹੇ ਦੇ ਰਹੇ ਹੈ। ਮਹਾਰਾਜ ਜੀ ਕਹਿੰਦੇ ਇਹਦੀ ਕੀ ਮਜਾਲ ਹੈ ਮੀਆਂ ਮੀਰ ਸਾਨੂੰ ਇੱਕ ਵੀ ਤਸੀਹਾ ਦੇ ਜਾਏ। ਮੇਰੇ ਮਾਲਕ ਦੀ ਰਜਾ ਵਰਤ ਰਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੀਆਂ ਮੀਰ ਸਾਡੀ ਖੇਡ ਹੈ, ਇਹਦੇ ਵਿੱਚ ਨਾ ਆਓ। ਮਹਾਰਾਜ ਜੀ ਨੇ ਜਿੰਨੇ ਵੀ ਗੁਪਤ ਰੂਹਾਨੀਆਂ ਜਿੰਨਿਆਂ ਨੇ ਵੀ ਬੇਨਤੀ ਕੀਤੀ ਸਭ ਨੂੰ ਇਹੀ ਵਚਨ ਕੀਤਾ ਕਿ ਸਾਡੀ ਖੇਡ ਹੈ, ਇਹਦੇ ਵਿੱਚ ਨਾ ਆਓ ਕੋਈ। ਜਦੋਂ ਮੀਆਂ ਮੀਰ ਜੀ ਨੇ ਆਖਿਆ ਸੀ ਨਾ ਮਹਾਰਾਜ ਆਗਿਆ ਦਿਓ ਦਿੱਲੀ ਤੇ ਲਾਹੌਰ ਦਾ ਰਾਜ ਖਤਮ ਕਰਦੇ ਹਾਂ, ਇੱਟ ਨਾਲ ਇੱਟ ਖੜਕਾਉਂਦੇ ਹਾਂ। ਮਹਾਰਾਜ ਜੀ ਆਖਿਆ ਸੀ ਮੀਆਂ ਮੀਰ ਜੀ ਜੇ ਅਸੀਂ ਇੱਕ ਵਾਰ ਚੰਦੂ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕ ਲਈਏ ਨਾ ਉਸੇ ਵੇਲੇ ਚਰਨਾਂ 'ਚ ਟਹਿ ਪਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਨਹੀਂ, ਇੱਕ ਵਾਰ ਮੀਆਂ ਮੀਰ ਜੀ ਨੇ ਪੁੱਛਿਆ ਸੀ ਮਹਾਰਾਜ ਜੀ ਨੂੰ ਕਿ ਮਹਾਰਾਜ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਹਰਿਮੰਦਰ ਸਾਹਿਬ ਪਰਿਕਰਮਾ 'ਚ ਤੁਰੇ ਜਾਂਦੇ ਹਾਂ, ਇਹ ਜੋ ਸ਼ਬਦ ਹੈ ਆਪ ਜੀ ਦਾ, ਮਹਾਰਾਜ ਐਸੀ ਅਵਸਥਾ 'ਚ ਪ੍ਰੈਕਟੀਕਲੀ ਵੀ ਲੰਘਿਆ ਜਾ ਸਕਦਾ, ਸਥਿਰ ਰਿਹਾ ਜਾ ਸਕਦਾ? ਮਹਾਰਾਜ ਜੀ ਕਹਿੰਦੇ ਪੀਰ ਜੀ ਕੁਛ ਸਮਾਂ ਆਏਗਾ ਤੁਹਾਡੇ ਨਾਲ ਫਿਰ ਗੱਲ ਕਰਾਂਗੇ ਇਸ ਵਿਸ਼ੇ। ਮਹਾਰਾਜ ਜੀ ਕਹਿੰਦੇ ਯਾਦ ਕਰੋ ਪੀਰ ਜੀ ਉਹ ਬਚਨ ਗੁਰੂ ਰਾਮਦਾਸ ਦੀ ਪਰਿਕਰਮਾ 'ਚ ਤੁਸੀਂ ਪੁੱਛਿਆ ਸੀ, ਆਹ ਦੇਖੋ ਵਿੱਚ ਅਗਨੀ ਆਪ ਜਲਾਈ ਤੁਹਾਡੀਆਂ ਅੱਖਾਂ ਦੇ ਸਾਹਮਣੇ। ਹੱਥ ਸਤਨਾਮ ਸ੍ਰੀ ਵਾਹਿਗੁਰੂ। ਇਹੋ ਬਚਨ ਜਿਹੜੇ ਬਾਣੀ 'ਚ ਤੁਰਕੀ ਬਾਣੀ 'ਚ ਆਏ ਆ ਭਾਣਾ ਮੰਨਣ ਪ੍ਰਥਾਏ, ਜਿੰਨੇ ਵੀ ਬਚਨ ਆਏ ਸਾਰੇ ਮੰਨ ਲੈਣੇ ਅਸੀਂ ਇੱਕੋ ਹੀ ਸਰੂਪ ਦੇ ਵਿੱਚ। ਫਿਰ ਅਗਲੇ ਜਾਮੇ ਦੇ ਵਿੱਚ ਸ਼ਸਤਰਧਾਰੀ ਹੋ ਕੇ ਬਿਰਾਜਾਂਗੇ, ਫਿਰ ਮੀਆਂ ਮੀਰ ਜੀ ਨੂੰ ਥੋੜ੍ਹਾ ਜਿਹਾ ਤਸੱਲੀ ਹੋਈ ਸੀ, ਸ਼ਾਂਤੀ ਆਈ ਅੰਦਰੋਂ ਕਿ ਇਸ ਕਰਕੇ ਸਾਡੀ

ਥੋੜਾ ਜਿਹਾ ਵੀ ਮੇਰੇ ਤੋਂ ਦੂਰ ਨਹੀਂ ਜਾਂਦੇ ਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਰਹਿਆ ਸਰਵਤਰ ਮੈਂ, ਮਨ ਸਦਾ ਧਿਆਈ। ਮਹਾਰਾਜ ਜੀ ਕਹਿੰਦੇ ਜੇ ਕੋਈ ਪੁੱਛੇ ਵੀ ਉਹ ਜਿਹੜਾ ਤੇਰੇ ਤੋਂ ਦੂਰ ਹੀ ਨਹੀਂ ਜਾਂਦਾ ਉਹ ਹੈ ਕਿੱਥੇ, ਰਹਿੰਦਾ ਕਿੱਥੇ, ਮਿਲੀਏ ਕਿਵੇਂ? ਮਹਾਰਾਜ ਜੀ ਕਹਿੰਦੇ ਸਾਰੀਆਂ ਥਾਵਾਂ ਤੇ ਵਿਆਪਕ ਹੈ। ਇਸ ਕਰਕੇ ਮਨ ਉਹਨੂੰ ਸਦਾ ਧਿਆ ਧਿਆਉਂਦਿਆਂ ਧਿਆਉਂਦਿਆਂ ਕਿਰਪਾ ਵਰਤ ਜਾਏਗੀ, ਕਲਾ ਵਰਤ ਜਾਏਗੀ, ਮਿਹਰਾਮਤ ਹੋ ਜਾਏਗੀ, ਤੈਨੂੰ ਵੀ ਉਹਦੇ ਜਰਰੇ ਜਰਰੇ ਚੋਂ ਦਰਸ਼ਨ ਹੋਣੇ ਸ਼ੁਰੂ ਹੋ ਜਾਣ। ਭਾਈ ਕਨ੍ਹਈਆ ਜੀ ਉਹਨਾਂ ਨੂੰ ਦਿਖਦਾ ਹੀ ਸੀ ਸਭ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਸਰੂਪ। ਸੋ ਐਸੀ ਦਸ਼ਾ ਗੁਰੂ ਕੇ ਸਿੱਖਾਂ ਦੇ ਅੰਦਰ ਦੀ ਹੋ ਜਾਂਦੀ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਕਹਿੰਦੇ ਜਿਹੜਾ ਨਾ ਇੱਥੇ ਵਿਛੜੇ ਨਾ ਅੱਗੇ ਵਿਛੜੇ ਉਹਨੂੰ ਗਿਣਿਆ ਜਾਂਦਾ ਵੀ ਇਹ ਸੰਗੀ ਹੈ। ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ। ਜਿਹੜਾ ਅੱਕ ਦੇ ਝਪੱਕੇ ਜਿੰਨੇ ਸਮੇਂ ਚ ਵਿਛੜ ਜਾਏ ਬਿਨ ਸਜਾਏ, ਕਹਿੰਦੇ ਉਹਨੂੰ ਤਾਂ ਥੋੜਾ ਜਿਹਾ ਹੀ ਸੁੱਖ ਗਿਣਿਆ ਜਾਂਦਾ। ਦੁਨੀਆਂ ਦੇ ਜਿੰਨੇ ਵੀ ਸਾਡੇ ਸੰਗੀ ਸਾਥੀ ਨੇ ਜਦੋਂ ਵਿਛੜਦੇ ਆ ਛਿੰਨ ਨਹੀਂ ਲੱਗਦਾ ਵਿਛੜਨ ਨੂੰ।

ਦੇਖੇ ਕਹਿੰਦੇ ਕੋਈ ਕਮੀ ਨਹੀਂ ਆਉਣ ਦਿੰਦਾ ਤੇ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਸਵਾਸ ਸਵਾਸ ਰੱਖਿਆ ਕਰਦਾ ਉੱਥੇ ਵੀ ਰੱਖਦਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਉੱਧਰ ਦੇ ਵਿੱਚ ਵੀ ਮਾਤਾ ਦੇ ਰੱਖਿਆ ਕਰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਵਾਸ ਸਵਾਸ ਸੰਭਾਲਦਾ ਹੈ ਉੱਥੇ ਵੀ ਰਿਜਕ ਦਿੰਦਾ ਪੱਥਰ ਚ ਕੀੜੇ ਨੂੰ ਰਿਜਕ ਦਿੰਦਾ ਹੈ ਤੇ ਬੰਦਾ ਸਭ ਕੁਝ ਹੁੰਦਿਆਂ ਸੁਣਦਿਆਂ ਦੇਸ਼ ਛੋੜ ਪਰਦੇਸ ਸਹਿਤ ਆਇਆ ਬਹੁਤ ਵਧੀਆ ਸੀ ਸਭ ਕੁਛ ਪਰ ਆਪਣਾ ਘਰ ਬਾਰ ਸਭ ਕੁਛ ਛੱਡ ਕੇ ਪ੍ਰਦੇਸ਼ ਚ ਆ ਗਿਆ ਕਹਿੰਦਾ ਜੀ ਜੇ ਪੁੱਛੀਏ ਹਰ ਬੰਦੇ ਨੂੰ ਕਾਹਦੇ ਲਈ ਇੰਨਾ ਕਸ਼ਟ ਕਹਿੰਦੇ ਜੀ ਬਸ ਦੋ ਟਾਈਮ ਦੀ ਰੋਟੀ ਦਾ ਸਵਾਲ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋ ਟਾਈਮ ਦੀ ਰੋਟੀ ਤਾਂ ਮਹਾਰਾਜ ਆਪਣੇ ਘਰਾਂ ਚ ਦੇਈ ਜਾਂਦੇ ਹੈ ਮਸਲਾ ਦੋ ਟਾਈਮ ਦੀ ਰੋਟੀ ਦਾ ਨਹੀਂ ਮਸਲਾ ਚੌਵੀ ਘੰਟੇ ਜਿਹੜੀ ਈਗੋ ਸਾਡੇ ਹਮ ਹੈ ਸਾਡੇ ਦਿਮਾਗ ਨੂੰ ਚੜੀ ਹੈ ਉਹਦਾ ਹੈ ਮਾਫ ਕਰਨਾ ਹਮੇ ਦਾ ਮਸਲਾ ਸਾਰਾ ਰੋਟੀ ਦਾ ਤਾਂ ਹੈ ਹੀ ਨਹੀਂ ਜੇ ਰੋਟੀ ਦਾ ਹੁੰਦਾ ਫਿਰ ਰੋਟੀ ਕਦੇ ਸੁੱਖ ਨਾਲ ਖਾਂਦੇ ਕਦੇ ਨਹੀਂ ਖਾਧੀ ਸੁੱਖ ਨਾਲ ਰੋਟੀ ਭੱਜੇ ਭੱਜੇ ਚਾਹ ਪੀਂਦੇ ਹੈ ਭੱਜੇ ਭੱਜੇ ਰੋਟੀ ਖਾਂਦੇ ਹੈ ਕਦੇ ਪਰਿਵਾਰ ਇਕੱਠਾ ਬੈਠ ਕੇ ਪ੍ਰਸ਼ਾਦਾ ਨਹੀਂ ਛਕਦਾ ਵੀ ਆਰਾਮ ਨਾਲ ਕਦੇ

ਨਾਲ ਪ੍ਰਸ਼ਾਦਾ ਛਕਿਆ ਹੋਵੇ। ਸੋ ਕਹਿ ਦਿੰਦੇ ਹਾਂ ਮਸਲਾ ਰੋਟੀ ਦਾ ਮਸਲਾ ਹੈ ਹੀ ਨਹੀਂ। ਰੋਟੀ ਤਾਂ ਸਾਡੇ ਤੋਂ ਵਧੀਆ ਪੰਜਾਬ ਦੇ ਵਿੱਚ ਬੈਠੇ ਹੋ ਜੋ ਮਜ਼ਦੂਰ ਕਰਦੇ ਆ 500-400 ਰੁਪਇਆ ਦਿਹਾੜੀ ਪੂਰੇ ਦਿਨ ਦੀ, ਤੁਹਾਡੇ 6-7 ਰੁਪਈਏ ਹੋਣੇ, ਤੁਹਾਡੇ $6-7 ਬਸ ਮਸਾ, ਸਾਰਾ ਦਿਨ ਟੋਕਰੀ ਢੋ ਕੇ ਇੰਨੇ ਕੁ ਪੈਸੇ ਕਮਾਉਂਦੇ ਆ, $6-7 8-10 ਘੰਟੇ ਦੇ ਬਸ। ਔਰ ਸ਼ਾਮ ਨੂੰ ਆਪਣੇ ਬੱਚਿਆਂ 'ਚ ਬੈਠ ਕੇ ਵਾਹਿਗੁਰੂ ਦਾ ਸ਼ੁਕਰ ਕਰਕੇ ਆਰਾਮ ਦੀ ਰੋਟੀ ਖਾਂਦੇ ਆ, ਸਕੂਨ ਦੀ। ਅਤੇ ਇੱਕ ਪਾਸੇ ਲੱਖਾਂ ਡਾਲਰ ਪਤਾ ਨਹੀਂ ਕੀ ਕਿਸ ਇਕੱਠਾ ਕੀਤਾ, ਪਰ ਸਕੂਨ ਨਹੀਂ ਹੈ, ਨਾ ਪਰਿਵਾਰ 'ਚ ਹੈ, ਨਾ ਘਰ 'ਚ ਹੈ, ਨਾ ਦਿਲ 'ਚ ਹੈ, ਨਾ ਦਿਮਾਗ 'ਚ ਹੈ। ਉਹ ਹੋਵੇ ਵੀ ਕਿਵੇਂ, ਉਹ ਬਖਸ਼ੀਆਂ ਰੂਹਾਂ ਦੇ ਅੰਦਰ ਹੁੰਦੇ। ਮਹਾਰਾਜ ਜੀ ਕਹਿੰਦੇ ਜਿਹਨੂੰ ਵਾਹਿਗੁਰੂ ਬਖਸ਼ ਲੈਂਦੇ ਉਹਨੂੰ ਫਿਰ ਇੱਥੇ ਟਿਕਾ ਲੈਂਦੇ, ਇਹ ਨਹੀਂ ਉਹ ਕਿਰਤ ਨਹੀਂ ਕਰਦੇ। ਜਿਹੜੇ ਜਿਹਨਾਂ ਦੀ ਡਿਊਟੀ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਹੈ ਲਾਈ ਆ, ਇੱਕੋ ਨੇ ਜਿਹੜੇ ਆਪਣੇ ਕੋਲ ਰੱਖੇ ਹੋਏ ਹੈ, ਆਪਣੀ ਸੇਵਾ ਚ ਲਾਏ ਹੋਏ ਹੈ, ਇੱਕੋ ਨੇ ਜਿਹਨਾਂ ਨੂੰ ਕੰਮਾਂ ਕਾਰਾਂ ਚ ਲਾਇਆ ਹੋਇਆ। ਪਰ ਇਹਦਾ ਮਤਲਬ ਇਹ ਨਹੀਂ ਵੀ ਕਿਰਤ ਤਿਆਗਦੀ ਨਹੀਂ ਹੈ, ਔਰ ਇਹਦਾ ਮਤਲਬ ਇਹ ਵੀ ਨਹੀਂ ਵੀ ਇੰਨਾ ਫਸ ਜਾਣਾ ਹੈ ਕੰਮਾਂ ਦੇ ਵਿੱਚ ਹੀ ਵੀ ਆਪਣਾ ਸਕੂਨ, ਆਪਣਾ ਪਰਿਵਾਰ, ਆਪਣਾ ਨਿਤਨੇਮ, ਆਪਣੀ ਸੇਵਾ ਸਭ ਕੁਝ ਭੁੱਲ ਜਾਣਾ। ਸਾਰੀ ਜ਼ਿੰਦਗੀ ਖੱਟੋਂਗੇ ਫਿਰ ਕੀ। ਮਹਾਰਾਜ ਜੀ ਦਾ ਬਚਨ ਨੇ ਕੱਲ ਵੀ ਕਥਾ ਚ ਆਇਆ ਸੀ, ਜੋ ਘਰ ਛੱਡ ਵੰਝਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾਹੀ। ਜਿਹੜਾ ਘਰ ਛੱਡ ਕੇ ਚਲੇ ਜਾਣਾ ਉਹਦੇ 'ਤੇ ਤਾਂ ਰੀਝ ਲਾਈ ਪਈ ਹੈ ਪੂਰੀ, ਹਰ ਵੇਲੇ ਖਿਆਲ ਹੀ ਉਹਦਾ ਰਹਿੰਦਾ, ਅਤੇ ਜਿੱਥੇ ਜਾ ਕੇ ਪੱਕੀ ਥਾਂ ਮਿਲਣੀ ਸੀ ਉਹਦਾ ਖਿਆਲ ਹੀ ਨਹੀਂ ਕੀਤਾ ਕਦੇ, ਅਤੇ ਅੱਗੇ ਬਸੇਰਾ ਹੀ ਨਹੀਂ ਬਣਾਇਆ, ਕੋਈ ਵਸੀਲਾ ਨਹੀਂ ਬਣਾਇਆ, ਫਿਰ ਜਾਵਾਂਗੇ ਕਿਵੇਂ। ਨਾਮ ਜਪਣਾ ਪਏਗਾ, ਬਾਣੀ ਪੜ੍ਹਨੀ ਪਏਗੀ, ਸਿਮਰਨ ਭਜਨ ਬੰਦਗੀ ਕਰਨੀ ਪਏਗੀ, ਇੱਕ ਦਿਨ ਮਹਾਰਾਜ ਜੀ ਨਿਵਾਜ ਦੇਣਗੇ।

ਕਰਦੇ ਆ, ਬਸ ਲੋੜ ਮਾਤਰ, ਜਥਾ ਲਾਭ ਤਥਾ ਸੰਤੁਸ਼ਟੀ, ਜਿੰਨਾ ਕੁ ਚਾਹੀਦਾ ਬਸ ਇੰਨੀ ਕੁ ਨੀਡ ਬਣਾਈ ਆਪਣੀ, ਇਸ ਤੋਂ ਵੱਧ ਨਹੀਂ ਬਣਾਈ, ਉੱਥੇ ਇੱਕ ਆਪਣੇ ਆਪ ਨੂੰ ਫਿੱਟ ਕਰ ਲੈਂਦੇ ਆ, ਜਾਂ ਨਿਤਨੇਮ ਆਪਣਾ ਉੱਥੇ ਟਿਕਾ ਲੈਂਦੇ ਆ ਵੀ ਢਾਈ ਕੁ ਘੰਟੇ ਨਿਤਨੇਮ ਨੂੰ ਦੇਣੇ ਆ, ਬਾਕੀ ਜੋ ਮਰਜ਼ੀ ਕਰੀਏ। ਉਹ ਨਾਮ ਭਜਨ ਬੰਦਗੀ ਜਾਂ ਆਪਣੇ ਸਕੂਨ ਵਾਲਾ ਸਮਾਂ ਨਹੀਂ ਖਰਾਬ ਹੋਣ ਦਿੰਦੇ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਕਿਵੇਂ ਹੁੰਦੀ ਹੈ, ਦੱਸ ਰਹੇ ਨੇ ਅਗਲੀ ਪੰਕਤੀ 'ਚ, ਅਚਲ ਜਿਹੜਾ ਛਲਿਆ ਨਾ ਜਾਏ ਕਦੇ ਕਿਸੇ ਤੋਂ, ਅਛੇਦ ਜਿਹਦੇ 'ਚ ਕੋਈ ਛੇਦ ਨਾ ਕਰ ਸਕੇ, ਸੇਕ ਛੇਕ ਨਾ ਕਰ ਸਕੇ,

ਬੱਚਾ ਕਿਸੇ ਦਾ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿੰਨ ਚਾਰ ਪ੍ਰਮਾਣ ਇੱਥੇ ਮਹਾਰਾਜ ਜੀ ਨੇ ਤਾਂ ਦਿੱਤੇ ਆ, ਅਚਲ ਤੇ ਅਛੇਦ। ਜੇ ਅਚਲ ਤਾਂ ਕਿਹਾ ਵੀ ਜਿੱਦਾਂ ਆਮ ਦੁਨੀਆਦਾਰੀ ਦੇ ਵਿੱਚ ਲੋਕ ਕਿਸੇ ਦੇ ਬਾਰੇ ਕਿਸੇ ਦੇ ਕੰਨ ਭਰ ਦਿੰਦੇ ਆ ਤੇ ਬੰਦਾ ਬੰਦੇ ਦੀਆਂ ਗੱਲਾਂ ਚ ਆ ਕੇ ਝੂਠੀਆਂ ਨੂੰ ਵੀ ਸੱਚ ਮੰਨ ਲੈਂਦਾ ਤੇ ਉਹ ਫਿਰ ਉਹ ਕਿਸੇ ਦੀਆਂ ਗੱਲਾਂ ਰਾਹੀਂ ਛਲਿਆ ਜਾਂਦਾ ਹੈ। ਮੰਨ ਲਓ ਤੁਸੀਂ ਸੱਚੇ ਸੁੱਚੇ ਹੋ, ਸਾਫ਼ ਸੁਥਰੇ ਹੋ, ਸਾਰੀ ਦੁਨੀਆਂ ਨੇ ਜਾਂ ਕਿਸੇ ਨੇ ਕੋਈ ਚਾਲਬਾਜ਼ੀ ਖੇਡ ਕੇ ਕੋਈ ਚਿੱਕੜ ਸੁੱਟ ਦਿੱਤਾ, ਕੋਈ ਇਲਜ਼ਾਮ ਲਗਾ ਦਿੱਤਾ ਤੇ ਲੇਕਿਨ ਦੁਨੀਆਂ ਵੀ ਸਾਰੀ ਕਹਿਣ ਲੱਗ ਪਈ ਤੁਸੀਂ ਗਲਤ ਹੋ, ਲੇਕਿਨ ਤੁਸੀਂ ਮਹਾਰਾਜ ਦੀ ਨਜ਼ਰ ਦੇ ਵਿੱਚ ਸਹੀ ਹੋ। ਗਲਤ ਦਾ ਮਹਾਰਾਜ ਨੂੰ ਪਤਾ ਵੀ ਤੁਸੀਂ ਗਲਤ ਨਹੀਂ, ਗਲਤ ਉਹ ਹੈ ਜੋ ਦੂਸਰਾ ਪਰਸਨ ਹੈ। ਤੇ ਮਹਾਰਾਜ ਜੀ ਦੇ ਕੋਈ ਕੰਨ ਭਰ ਕੇ ਵਾਹਿਗੁਰੂ ਨੂੰ ਸਾਡੇ ਤੋਂ ਤੋੜ ਕੇ ਦੂਸਰੇ ਧੜੇ ਚ ਨਹੀਂ ਲਿਜਾ ਸਕਦਾ। ਤਾਂ ਕਿਹਾ ਅਛਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਫ਼ ਕਰਨਾ ਜਿਸ ਬੰਦੇ ਨਾਲ ਸਾਡੀ ਸਾਰੀ ਜ਼ਿੰਦਗੀ ਦੀ ਦੋਸਤੀ ਹੋਵੇ, ਮਿੱਤਰਤਾ ਹੋਵੇ, ਸਾਡੀ ਸੱਚਾਈ ਨੂੰ ਜਾਣਦਾ ਹੋਵੇ, ਸਾਡੇ ਜੀਵਨ ਨੂੰ ਜਾਣਦਾ ਹੋਵੇ। ਰੱਬ ਨਾ ਕਰੇ ਕਿਸੇ ਨਾਲ ਕੋਈ ਉਨੀ ਨਿੱਕੀ ਹੋ ਜਾਏ, ਕੋਈ ਕਿਸੇ ਦੇ ਉੱਤੇ ਕੋਈ ਝੂਠਾ ਇਲਜ਼ਾਮ ਮੜ ਜਾਏ ਤੇ ਸਭ ਤੋਂ ਵੱਧ ਦੁੱਖ ਉਦੋਂ ਲੱਗਦਾ ਬੰਦੇ ਨੂੰ ਜਦੋਂ ਸਭ ਤੋਂ ਨਜ਼ਦੀਕੀ ਵੀ ਦੂਸਰਿਆਂ 'ਚ ਜਾ ਖੜਦਾ। ਉਦੋਂ ਬੰਦਾ ਕਹਿੰਦਾ ਵੀ ਬਾਕੀਆਂ ਦਾ ਮੈਨੂੰ ਨਹੀਂ, ਤੇਰਾ ਦੁੱਖ ਹੈ, ਵੀ ਤੂੰ ਉੱਧਰ ਕਿਉਂ ਖੜਿਆ ਜਾ ਕੇ, ਤੂੰ ਤਾਂ ਜਾਣਦਾ ਸੀ। ਮਹਾਰਾਜ ਜੀ ਕਹਿੰਦੇ ਹਾਂ ਬਦਲ ਸਕਦਾ ਹੈ, ਤੈਨੂੰ 60 ਸਾਲ ਤੋਂ ਜਾਣਨ ਵਾਲਾ ਵੀ ਬਦਲ ਸਕਦਾ, ਛਲਿਆ ਜਾ ਸਕਦਾ। ਪਰ ਯਾਦ ਰੱਖੀ ਕਲਗੀਆਂ ਵਾਲੇ ਨੂੰ ਕੋਈ ਨਹੀਂ ਛਲ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਵੀ ਛਲ ਨਹੀਂ ਸਕਦਾ। ਜੇ ਤੂੰ ਸੱਚਾ, ਸਾਰੀ ਦੁਨੀਆਂ ਇੱਕ ਪਾਸੇ ਖਲੋਤੀ ਹੈ ਤੇ ਦਸਵੇਂ ਪਾਤਸ਼ਾਹ ਤੇਰੇ ਪਿੱਛੇ ਹੱਥ ਚ ਵਰਸ਼ਾ ਲੈ ਕੇ ਇੱਕ ਪਾਸੇ ਖਲੋਤੇ ਹੈ। ਸਾਰੀ ਦੁਨੀਆਂ ਜਿੱਦਾਂ ਮਰਜ਼ੀ ਆ ਜਾਵੇ, ਇਕੱਲੇ ਦੀ ਪਿੱਠ ਬਾਪੂ ਨਹੀਂ ਲੱਗਣ ਦਿੰਦਾ। ਫਿਰ ਮਹਾਰਾਜ ਜੀ ਕਹਿੰਦੇ ਅਛਲ ਹੈ ਉਹ, ਅਛੇਦ। ਸਾਡਾ ਨਿਸ਼ਚਾ ਜਿਹੜਾ ਹੁੰਦਾ ਨਾ, ਉਹਨੂੰ ਬੰਦੇ ਛੇਦ ਦਿੰਦੇ ਆ, ਛੇਕ ਕਰ ਦਿੰਦੇ ਉਹਦੇ 'ਚ। ਸਾਡਾ ਨਿਸ਼ਚਾ ਕਿਸੇ ਪ੍ਰਤੀ ਸੀ, ਗੱਲਾਂ ਕਰ ਕਰਕੇ ਉਹਨੂੰ ਛਲ ਨਹੀਂ ਕਰ ਦਿੱਤਾ, ਗੱਲਾਂ ਦੇ ਤੀਰ ਮਾਰ ਮਾਰ ਕੇ, ਅਤੇ ਅਸੀਂ ਵੀ ਡੋਲ ਕੇ ਉਹਨੂੰ ਗਲਤ ਕਹਿ ਦਿੱਤਾ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੂੰ, ਮਹਾਰਾਜ ਜੀ ਨੂੰ ਕੋਈ ਆਪਣੀਆਂ ਗੱਲਾਂ ਨਾਲ ਛੇਦ ਕਰ ਲਏਗਾ ਉਹਨਾਂ ਦੇ ਹਿਰਦੇ 'ਚ, ਕਿਸੇ ਪ੍ਰਤੀ ਮਤਲਬ ਹੀ ਨਹੀਂ ਹੈ। ਅਪਾਰ ਪ੍ਰਭ, ਉਹ ਵਾਹਿਗੁਰੂ ਪ੍ਰਭੂ ਪਾਰਾਵਾਰ ਤੋਂ ਰਹਿਤ ਹੈ। ਉੱਚਾ ਜਾ ਕਾ ਰੂਪ, ਉਹਦਾ ਰੂਪ ਬੜਾ ਉੱਚਾ ਹੈ। ਰੂਪ ਮੀਨਸ ਰੂਪ, ਉਹਦੀ ਤਾਕਤ, ਉਹਦੀ ਸਮਰੱਥਾ, ਉਹਦੀ ਪਹੁੰਚ ਸਾਡੇ ਤੋਂ ਬੜੀ ਉੱਚੀ ਹੈ, ਸਭ ਤੋਂ ਬੜੀ ਉੱਚੀ ਹੈ। ਇਸ ਕਰਕੇ ਨੈਨਮ ਛਦੰਤੀ ਸ਼ਸਤਰਾਣੀ, ਨੈਨਮ ਦਹੰਤੀ ਪਾਪ ਕਾਹ। ਉਹਦੀ ਕਿਸੇ ਵੀ ਤਾਕਤ ਨੂੰ ਨਾ ਕੋਈ ਲੋਕਾਂ ਦੇ ਬੋਲ ਤਾਂ ਕੀ, ਵੱਡੇ ਵੱਡੇ ਸ਼ਸਤਰ ਵੀ ਛੇਦ ਨਹੀਂ ਸਕਦੇ, ਨਾ ਅੱਗ ਉਹਨੂੰ ਦਾਹ ਸਕਦੀ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਜਿਹੜਾ ਵਾਹਿਗੁਰੂ ਹੈ, ਜਪ ਜਪ ਕਰ ਹੈ ਆਨੰਦ ਜਨ ਅਚਰਜ ਅਨੂਪ। ਉਹਨੂੰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਪ ਜਪ ਕੇ ਆਨੰਦ ਪ੍ਰਾਪਤ ਕਰਦੇ ਹੈ। ਤੇ ਵਾਹਿਗੁਰੂ ਉਹਦੀ ਉਪਮਾ ਜਿਹੜੀ ਕੀਤੀ ਵੀ ਨਹੀਂ ਜਾ ਸਕਦੀ ਕਿਸੇ ਵੀ ਤਰੀਕੇ, ਉਹ ਉਹਨੂੰ ਦੇਖ ਦੇਖ ਕੇ ਅਸ਼ਚਰਜ ਹੋ ਜਾਂਦੇ ਹੈ, ਹੈਰਾਨ ਹੋ ਜਾਂਦੇ ਹੈ ਵਾਹਿਗੁਰੂ ਦੇ ਕੌਤਕਾਂ ਨੂੰ ਦੇਖ ਕੇ। ਵੀ ਇੱਦਾਂ ਵੀ ਹੋ ਸਕਦਾ, ਉਹਦੇ ਤਾਂ ਕੌਤਕ ਹੀ ਸਾਰੇ ਐਸੇ ਨੇ, ਅਸ਼ਚਰਜ ਨੇ, ਹੈਰਾਨ ਕਰਨ ਵਾਲੇ ਨੇ।
ਇੱਦਾਂ ਵੀ ਹੋ ਸਕਦਾ ਹੈ, ਇੱਦਾਂ ਵੀ ਹੋ ਸਕਦਾ ਹੈ। ਬੰਦਾ ਜਦੋਂ ਕਿਸੇ ਦੇ ਬਖਸ਼ਿਸ਼ ਹੁੰਦੀ ਹੈ ਦੇਖਦਾ ਹੀ ਰਹਿ ਜਾਂਦਾ ਵਾਹਿਗੁਰੂ ਦੇ ਕੌਤਕਾਂ ਨੂੰ। ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਜਪਦੇ ਆ ਭਾਈ, ਜਿਹੜੇ ਉਹਦਾ ਹੋ ਬਣ ਕੇ ਜਪਦੇ ਆ, ਉਹਨਾਂ 'ਤੇ ਫਿਰ ਐਸੀ ਬਖਸ਼ਿਸ਼ ਹੋ ਜਾਂਦੀ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ। ਮਹਾਰਾਜ ਉਹ ਮਤ ਦਿਓ, ਉਹ ਬੁੱਧੀ ਦਿਓ ਜਿਹਦੇ ਨਾਲ ਤੁਹਾਡਾ ਨਾਮ ਜਪਦੇ ਰਹੀਏ। ਐਸਾ ਨਾ ਹੋਵੇ ਕਿ ਭੁੱਲੀ ਜਾਈਏ ਤੁਹਾਨੂੰ। ਮਾਇਆ ਹੁੰਦੀ ਹੈ ਬੰਦੇ ਕੋਲ, ਸਭ ਤੋਂ ਪਹਿਲੇ ਵਾਹਿਗੁਰੂ ਨੂੰ ਭੁੱਲਦਾ ਬੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆ, ਵਾਹਿਗੁਰੂ ਇੱਕ ਤੇਰਾ ਨਾਮ ਜਪੀਏ ਇਹ ਮੰਗਦੇ ਹਾਂ, ਇੱਕ ਦਾਨ ਤੇਰੇ ਤੋਂ ਹੋਰ ਮੰਗਦੇ ਹਾਂ, ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜੀ, ਸਾਧੂਆਂ ਦੇ ਚਰਨਾਂ ਦੀ ਧੂੜੀ। ਕਿਹੜੇ ਸਾਧ ਮਹਾਰਾਜ ਜਿਹੜੇ ਤੈਨੂੰ ਪਿਆਰੇ ਨੇ, ਹੱਕ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਤੇਰੀ ਦਰਗਾਹ ਚ ਮਾਣ ਪ੍ਰਾਪਤ ਨੇ, ਆਦਰ ਪ੍ਰਾਪਤ ਨੇ, ਮਹਾਰਾਜ ਉਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਦੇ ਦਿਓ, ਸਾਡਾ ਵੀ ਭਲਾ ਹੋ ਜਾਵੇ। ਕਿੰਨੀ ਨਿਮਰਤਾ ਹੈ, ਮਹਾਰਾਜ ਜੀ ਨੇ ਗੱਲ ਗੱਲ ਚ ਸਾਨੂੰ ਨਿਮਰਤਾ ਸਿਖਾਈ ਹੈ, ਅਸੀਂ ਗੱਲ ਗੱਲ ਚ ਹੰਕਾਰ ਲੈ ਆਏ ਹਾਂ। ਮਹਾਰਾਜ ਜੀ ਨੇ ਗੱਲ ਗੱਲ ਚ ਸਾਨੂੰ ਪ੍ਰੇਮ ਸਿਖਾਇਆ ਸੀ, ਅਸੀਂ ਗੱਲ ਗੱਲ ਚ ਈਰਖਾ ਲੈ ਆਏ ਹਾਂ। ਮਹਾਰਾਜ ਜੀ ਨੇ ਗੱਲ ਗੱਲ ਚ ਸਾਨੂੰ ਅਦਬ ਸਿਖਾਇਆ ਸੀ, ਅਸੀਂ ਬੇਅਦਬ ਹੋ ਗਏ ਹਾਂ। ਕਿਉਂ? ਕਿਉਂਕਿ ਅਦਬ ਕਰਨਾ ਭੁੱਲ ਗਏ ਹਾਂ। ਨਾ ਕਿਸੇ ਗੁਰੂ ਕਿਸੇ ਸਿੱਖ ਦਾ, ਨਾ ਆਪਣੇ ਮਾਂ ਪਿਓ ਦਾ, ਨਾ ਕਿਸੇ ਬਜ਼ੁਰਗ ਦਾ, ਨਾ ਆਪਣੇ ਤੋਂ ਵੱਡੇ ਦਾ,

ਮਹਾਰਾਜ ਦੀ ਬਖਸ਼ਿਸ਼ ਵੀ ਨਹੀਂ ਹੁੰਦੀ, ਯਾਦ ਰੱਖਿਓ। ਮਹਾਰਾਜ ਜੀ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਨਾਲ ਤਨ ਮਨ ਦੋਨੋਂ ਫਿੱਕੇ ਹੋ ਜਾਂਦੇ ਆ। ਤੇ ਜਦੋਂ ਬੰਦਾ ਕਿਸੇ ਦੀ ਇੱਜ਼ਤ ਨਹੀਂ ਕਰਦਾ, ਅਦਬ ਨਹੀਂ ਕਰਦਾ, ਉਦੋਂ ਫਿੱਕਾ ਬੋਲਦਾ, ਤਨ ਵੀ ਫਿੱਕਾ ਹੋ ਜਾਂਦਾ, ਮਨ ਵੀ। ਫਿਰ ਉੱਥੇ ਕੀ ਬੰਦਗੀ ਨੇ ਟਿਕਣਾ, ਕੀ ਉਸ ਮਨ ਨੇ ਟਿਕਣਾ? ਇਹ ਚੀਜ਼ਾਂ ਫਿਰ ਔਖੀਆਂ ਹੋ ਜਾਂਦੀਆਂ ਨੇ। ਇਸ ਕਰਕੇ ਖਿਆਲ ਰੱਖਿਆ ਕਰੀਏ ਗੁਰੂ ਦਾ, ਗੁਰੂ ਸਾਹਿਬ ਜੀ ਦੇ ਵਜ਼ੀਰਾਂ ਦਾ, ਆਪਣੇ ਔਰ ਬਗਾਨੇ ਸਭ ਬਜ਼ੁਰਗਾਂ ਦਾ ਅਦਬ ਸਤਿਕਾਰ ਕਰਿਆ ਕਰੀਏ। ਇਹਦੇ ਚੋਂ ਆਪਣਾ ਸੁਭਾਅ ਬਣਾ ਕੇ ਦੇਖ ਲਓ, ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਜਿਹੜੀਆਂ ਅਸੀਸਾਂ ਮਿਲਦੀਆਂ ਨੇ ਨਾ ਬਜ਼ੁਰਗਾਂ ਦੇ ਕੋਲੋਂ, ਜਿਹੜੇ ਉਹ ਸਿਰ 'ਤੇ ਹੱਥ ਰੱਖ ਜਾਂਦੇ ਆ ਖੁਸ਼ ਹੋ ਕੇ, ਉਹ ਲੱਖਾਂ ਕਰੋੜਾਂ ਰੁਪਇਆਂ ਦੇ ਵਿੱਚ ਵੀ ਨਹੀਂ ਮਿਲਦੀਆਂ। ਇਸ ਕਰਕੇ ਮਹਾਰਾਜ ਜੀ ਨੇ ਬਾਣੀ 'ਚ ਵੀ ਬਚਨ ਕੀਤਾ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉਂ ਮੇਰ। ਅਸੀਸਾਂ ਬੰਦੇ ਨੂੰ ਤਾਰ ਦਿੰਦੀਆਂ ਨੇ। ਮਹਾਰਾਜ ਸਾਹਿਬ ਜੀ ਨੇ ਮਿਹਰਾਮਤ ਕੀਤੀ ਸੀ, ਇੱਕ ਮਹੀਨਾ ਲਗਾਤਾਰ ਆਪ ਸੰਗਤਾਂ ਦੇ ਦਰਸ਼ਨ ਕੀਤੇ ਹੈ। ਦੂਸਰੀ ਕਥਾ ਦੀ ਹਾਜ਼ਰੀ 11 ਤੋਂ 12 ਦੇ ਵਿਚਕਾਰ ਹੋਵੇਗੀ। ਅੱਜ ਲਾਸਟ ਦਿਨ ਹੈ, ਬੜੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਦੀ ਹੋਈ ਹੈ, ਸੰਗਤਾਂ ਦੇ ਦਰਸ਼ਨ ਕੀਤੇ ਨੇ ਔਰ ਬੜਾ ਪਿਆਰ ਗੁਰੂ ਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਔਰ ਸੇਵਾਦਾਰ ਆਪ ਸੰਗਤਾਂ ਵੱਲੋਂ ਮਿਲਿਆ ਹੈ। ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਸ ਦਰਬਾਰ 'ਚ ਗੁਰੂ ਦੀ ਮਹਿਮਾ ਹੁੰਦੀ ਰਹੇ। ਗੁਰਮੁਖ ਪਿਆਰੇ ਸਭ ਜਿੰਨੇ ਵੀ ਸੇਵਾਦਾਰ ਨੇ ਮਹਾਰਾਜ ਦੇ ਦਰ ਦੇ, ਖੁਸ਼ੀ ਖੁਸ਼ੀ ਸਭ ਅਦਬ ਇੱਜ਼ਤ ਨਾਲ ਸੇਵਾ ਨਿਭਾਉਂਦੇ ਰਹਿਣ ਔਰ ਆਪ ਸੰਗਤਾਂ ਗੁਰੂ ਕੀ ਹਜ਼ੂਰੀ 'ਚ ਆ ਕੇ ਆਪਣਾ ਜਨਮ ਸਫਲਾ ਕਰਦੀਆਂ ਰਹੋ। ਹਾਂ, ਇੱਕ ਬੇਨਤੀ ਵਾਰ ਵਾਰ ਅਰਦਾਸ ਕਰਦਾ ਹੈ, ਗੁਰਬਾਣੀ ਦੀ ਵਿਆਖਿਆ ਸੁਣਨ ਦੀ ਆਦਤ ਪਾਈਏ। ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਥਾ ਦੇ ਵਿੱਚ ਸੁਣਨ ਦੀ ਆਦਤ ਨਾ ਪਾਈਏ, ਤਾਂ ਕਿ ਸਾਡੇ ਤੱਕ ਗੁਰਬਾਣੀ ਦਾ ਜਿਹੜਾ ਅਸਲ ਮੈਸੇਜ ਹੈ, ਅਸਲ ਸੰਦੇਸ਼ ਹੈ, ਉਹ ਪਹੁੰਚ ਸਕੇ। ਅਸੀਂ ਸਪੈਸ਼ਲ ਪਟਿਆਲਾ ਦੀ ਧਰਤੀ 'ਤੇ ਇਹ ਉਪਰਾਲਾ ਕਰ ਰਹੇ ਹਾਂ। 10-20 ਵਿਦਿਆਰਥੀ ਨੇ ਸਾਡੇ ਕੋਲ, ਜਿਹੜੇ PhD ਲੈਵਲ ਦੇ ਸਿੱਖਸ਼ਕ ਨੇ, ਕੁਝ ਕਰ ਰਹੇ ਨੇ ਵੀ, ਉਹ ਜਦੋਂ ਵਿਆਖਿਆ ਕਰਨ ਗੁਰਬਾਣੀ ਦੀ ਪੰਗਤੀ ਤੋਂ, ਨਾ ਇੱਧਰ ਜਾਣ ਨਾ ਉੱਧਰ ਜਾਣ, ਜੋ ਮਹਾਰਾਜ ਜੀ ਦਾ ਉਪਦੇਸ਼ ਹੈ ਉਹੀ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠ ਕੇ ਤੁਹਾਨੂੰ ਪਹੁੰਚਾਉਣ। ਹਾਂ, ਅਗਰ ਕਿਸੇ ਦੀ ਜਾਣਕਾਰੀ 'ਚ ਕੋਈ ਬੱਚਾ ਪੰਜਾਬ ਦੀ ਕਿਸੇ ਵੀ ਧਰਤੀ ਤੋਂ ਜਾਂ ਭਾਰਤ 'ਚੋਂ ਸਾਡੇ ਕੋਲ ਰਹਿ ਕੇ ਵਿੱਦਿਆ ਪ੍ਰਾਪਤ ਕਰਨੀ ਚਾਹੁੰਦਾ, ਤਾਂ ਉਹ ਰਹਿਣ ਸਹਿਣ ਦਾ ਪ੍ਰਬੰਧ ਸਭ ਫ੍ਰੀ ਹੈ, ਤਾਂ ਉਹ ਹਾਸਲ ਕਰ ਸਕਦੇ ਨੇ ਵਿੱਦਿਆ ਆ ਕੇ। ਔਰ ਜਿਹੋ ਜਿਹਾ ਉਪਦੇਸ਼ ਕਲਗੀਧਰ ਪਿਤਾ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਦਿੱਤਾ ਸੀ, ਅਸੀਂ ਮਹਾਰਾਜ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ, ਪਰ ਕੋਸ਼ਿਸ਼ ਕਰੀਏ ਕਮ ਸੇ ਕਮ ਜੋ ਪੰਗਤੀ 'ਚ ਗੁਰਬਾਣੀ ਦੀ 'ਚ ਗੱਲ ਚੱਲ ਰਹੀ ਹੈ,

ਸੰਗਤਾਂ ਦੇ ਹਿਰਦਿਆਂ ਤੱਕ ਪਹੁੰਚੇ। ਔਰ ਜੇਕਰ ਅਸੀਂ 20-30 ਸਾਲ ਹੋਰ ਅਵੇਸਲੇ ਹੋ ਗਏ ਤੇ ਕਥਾ ਦਾ ਮਿਆਰ ਬਹੁਤ ਪਿੱਛੇ ਚਲਾ ਜਾਣਾ, ਫਿਰ ਲੈਕਚਰ ਰਹਿ ਜਾਣੇ ਆ। ਮਾਫ ਕਰਨਾ, ਮਹਾਰਾਜ ਜੀ ਨੇ ਕਿਹਾ ਸਭ ਤੇ ਉੱਤਮ ਹਰ ਕੀ ਕਥਾ, ਸਭ ਤੋਂ ਉੱਤਮ ਹੈ ਵਾਹਿਗੁਰੂ ਦੀ ਕਥਾ। ਪਰ ਕੀ ਵਾਹਿਗੁਰੂ ਦੀ ਹੋ ਰਹੀ ਹੈ? ਕੀ ਵਾਹਿਗੁਰੂ ਨਾਲ ਜੁੜ ਰਹੇ ਹਾਂ ਸੁਣ ਕੇ? ਕੀ ਮਨ ਵਾਹਿਗੁਰੂ ਵਾਲੇ ਪਾਸੇ ਨੂੰ ਜਾ ਰਿਹਾ? ਮਹਾਰਾਜ ਜੀ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਹੁ ਵੱਲ ਜਾਈਆਂ। ਕਿ ਗੁਰੂ ਸਾਹਿਬ ਦੇ ਸਿੱਖਾਂ ਨੇ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਗੁਰੂ ਦੀਆਂ ਸੁਣਾਈਆਂ ਤੇ ਉਹ ਕਥਾ ਕਹਾਣੀਆਂ ਸੁਣ ਕੇ ਆਪਣਾ ਆਪ ਕੁਰਬਾਨ ਕਰਨ ਨੂੰ ਗੁਰੂ ਤੋਂ ਜੀ ਕਰਦਾ। ਬਲਿਹਾਰੀ ਗੁਰ ਆਪਣੇ ਗੁਰ ਕਹੁ ਵੱਲ ਜਾਈਆਂ, ਮਤਲਬ ਇਹਦਾ ਆਪਣੇ ਗੁਰੂ ਤੋਂ ਆਪਣਾ ਆਪ ਵਾਰਨ ਤੱਕ ਦਾ ਅੰਦਰ ਭਾਵਨਾ ਅੰਦਰ ਹਿਰਦੇ ਦੇ ਅੰਦਰ ਖਲਾਅ ਪੈਦਾ ਹੋ ਜਾਣਾ। ਸੋ ਇਹ ਤਾਂ ਹੀ ਹੋਏਗਾ, ਤਾਂ ਹੀ ਅੱਗੇ ਸਾਡੇ ਬੱਚੇ ਬਾਣੀ ਨਾਲ ਜੁੜਨਗੇ, ਜੇ ਅਸੀਂ ਨਿਰੋਲ ਗੁਰਬਾਣੀ ਦੀ ਵਿਆਖਿਆ ਨਾਲ ਜੁੜਾਂਗੇ। ਹਾਂ, ਤੱਤੀਆਂ ਠੰਡੀਆਂ ਗੱਲਾਂ ਰਾਜਨੀਤਿਕ ਲੋਕਾਂ ਦੀਆਂ, ਸਮਾਜ ਦੀਆਂ, ਨਿੰਦਿਆ ਚੁਗਲੀਆਂ, ਜੇ ਇਹੋ ਕੁਛ ਕਰਨਾ ਹੁੰਦਾ ਤਾਂ ਬਾਣੀ ਦੇ ਵਿੱਚ ਐਸਾ ਕੁਛ ਫਿਰ ਉਸ ਵੇਲੇ ਬਹੁਤ ਵਰਤਦਾ ਸੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਬਾਣੀ ਰਚੀ ਹੈ। ਪਰ ਮਹਾਰਾਜ ਜੀ ਨੇ ਕਿਸੇ ਐਸੀ ਕਿਸੇ ਇੱਕ ਘਟਨਾ ਨੂੰ ਵੀ ਥਾਂ ਨਹੀਂ ਦਿੱਤੀ ਆਪਣੀ ਬਾਣੀ ਨੇ। ਨਿਰੋਲ ਪਰਮੇਸ਼ਰ ਦੀ ਬਾਣੀ ਹੈ, ਵਾਹਿਗੁਰੂ ਦੀ ਬਾਣੀ ਹੈ, ਵਾਹਿਗੁਰੂ ਨਾਲ ਜੋੜਨ ਆਈ ਹੈ, ਵਾਹਿਗੁਰੂ ਦੇ ਦੇਸ਼ ਲੈ ਕੇ ਜਾਣ ਆਈ ਹੈ। ਧੁਰ ਕੀ ਬਾਣੀ ਆਈ ਹੈ, ਧੁਰ ਲੈ ਕੇ ਜਾਣ ਆਈ ਹੈ। ਤੇ ਧੁਰ ਕੀ ਬਾਣੀ ਦੀ ਵਿਆਖਿਆ ਜੈਸੀ ਮਹਾਰਾਣੀ ਕਿਰਪਾ ਕੀਤੀ ਹੈ ਵੈਸੀ ਹੀ ਸੁਣੀਏ, ਭਾਵ ਗੁਰਬਾਣੀ ਤੋਂ ਬਾਹਰ ਜਾ ਕੇ ਗੁਰਬਾਣੀ ਦੀ ਵਿਆਖਿਆ ਨਾ ਸੁਣੀਏ। ਇੰਨੀਆਂ ਕੁ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ, ਕਿਉਂਕਿ ਜਦੋਂ ਜਿਉਂ ਜਿਉਂ ਸੰਗਤ ਸੁਚੇਤ ਹੋਵੇਗੀ ਤੇ ਪ੍ਰਚਾਰਕ ਆਪਣੇ ਆਪ ਫਿਰ ਤੁਹਾਨੂੰ ਮਸਾਲਾਂ ਨਹੀਂ ਬਹੁਤਾ ਲਾਉਣਗੇ ਤੇ ਗੁਰੂ ਦੀ ਗੱਲ ਸੁਣਾਉਣਗੇ, ਆਪ ਦੀ ਨਹੀਂ ਸੁਣਾਉਣਗੇ। ਮੇਰੇ ਮਨ ਦੇ ਖਿਆਲ ਕੀ ਨੇ, ਤੁਸੀਂ ਕੀ ਲੈਣਾ ਇਸ ਚੀਜ਼ ਤੋਂ? ਤੁਹਾਡੇ ਮਨਾਂ ਦੇ ਕੀ ਖਿਆਲ ਨੇ, ਅਸੀਂ ਕੀ ਲੈਣਾ ਇਸ ਚੀਜ਼ ਤੋਂ? ਗੁਰੂ ਦਾ ਕੀ ਹੁਕਮ ਹੈ, ਇਹ ਮੈਨੇ ਰੱਖਦਾ ਹੈ। ਬਾਕੀ ਰਹੀ ਗੱਲ ਕਥਾ ਕਹਾਣੀਆਂ ਦੀ ਜਾਂ ਐਸਾ ਕੁਛ, ਉਹ ਤਾਂ ਫਿਰ ਜਿਹੜੇ ਵਿਦਵਾਨ ਬੰਦੇ ਹੁੰਦੇ ਆ ਬਥੇਰਾ ਕੁਛ ਆਉਂਦਾ ਹੁੰਦਾ ਸੁਣਾਉਣ ਲਈ, ਪਰ ਸੁਣਨਾ ਉਹ ਜੋ ਗੁਰੂ ਦਾ ਹੋਵੇ, ਸੁਣਾਉਣਾ ਉਹ ਜੋ ਗੁਰੂ ਦਾ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਨਿਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ।

सब तेरी रास तुम मात पिता हम बारिक दे।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭੁੱਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ

ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖ਼ਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਸੱਚੇ ਪਾਤਸ਼ਾਹ ਜੀਓ। ਆਪ ਦੀਆਂ ਪਿਆਰੀਆਂ ਸੰਗਤਾਂ ਨੇ ਕੱਲ ਰੋਜ਼ ਤੋਂ ਹੀ ਵਾਹਿਗੁਰੂ ਸਾਹਿਬ ਜੀਓ ਰਹਿਣ ਸਭਾ ਜੀ ਕੀਰਤਨ ਹੋਏ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਆਸਾ

ਕਰਨੀਆਂ, ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਭਾਣੇ ਵਿੱਚ ਸੱਚੇ ਪਾਤਸ਼ਾਹ ਜੀ ਰਹਿਣ, ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦੇ ਹਾਂ, ਸੇਵਾ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀਓ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਦੇ ਨਾਮ ਆਪ ਜੀ ਜਾਣਦੇ ਸੱਚੇ ਪਾਤਸ਼ਾਹ ਜੀਓ, ਕਮਲਦੀਪ ਕੌਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਥ ਰੱਖਣਾ, ਜਸਵੰਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ ਭਾਜੀ ਗੁਰਪਾਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ, ਬੇਟੇ ਕਰਨ ਸਿੰਘ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਥ ਰੱਖਣਾ, ਕਾਕਾ ਸਾਹਿਬ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਉਹਨਾਂ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਥ ਰੱਖਣਾ, ਅਵਤਾਰ ਸਿੰਘ ਅਤੇ ਜਸਪਾਲ ਕੌਰ ਆਪਣੀ ਬੇਟੀ ਨਿਤਾਸ਼ਾ ਕੌਰ ਦੇ ਜਨਮ ਦਿਨ 'ਤੇ ਅਰਦਾਸ ਬੇਨਤੀ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਚੇ ਪਾਤਸ਼ਾਹ ਜੀਓ, ਅਤੇ ਲੰਗਰ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਆਪ ਜੀਆਂ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੀਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਤਰ ਜਗਦੀ।

ਤਨਾਸਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ, ਰਾਤ ਰਹਿਣ ਸਵਾਈ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰਨ ਨਾਮ ਦਾਨ ਚੜ੍ਹਦੀ ਕਲਾ ਜੀ ਦਾਨ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ ਸ਼ਾਮਲ। ਉਸ ਆਓ ਹੁਣ ਜੋ ਚਾਰ ਸ੍ਰੀ ਖੰਡਪਾ ਸਾਹਿਬ ਆਰੰਭ ਹਨ, ਉਹਨਾਂ ਦੇ ਪ੍ਰੋਗ ਆਰੰਭ ਹੋ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਚਰ ਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨ ਅਸਲੇ ਕੀ ਪਹਿਵਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸ

ਬਿਨੋਦਾ ਗਾਵੇ ਸਰਸ ਬਸੰਤ ਕਮੋਦਾ। ਅਠ ਪੁੱਤਰ ਮੈਂ ਕਹੇ ਸਵਾਰੀ, ਪੁੰਨ ਆਈ ਦੀਪਕ ਕੀ ਬਾਰੀ। ਕਛੇਲੀ ਪੱਟ ਮੰਜਰੀ ਟੋਡੀ ਕਹੀ ਅਲਾਪ, ਕਾ ਮੋਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ। ਕਾਲੰਕਾ ਕੁੰਤਲ ਓ ਰਾਮ, ਕਮਲ ਕੁਸਮ ਚੰਪਕ ਕੇ ਨਾਮ, ਗੌਰਾ ਔਕਨ।

ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੈ ਆਸਾ ਵਰੀ ਤੈ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਓ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਾਟ ਮੇਗ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੁੰਡ

ਅਖਬਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ

ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ।

कोट काथ काथ कथी कोटी कोट कोट ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵੀ ਸੇਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ

ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾ ਵੀ ਹੈ ਗੁਣੀ ਨਿਧਾਨ ਗਾ ਵੀ ਹੈ ਸੁਣੀਐ ਮਾਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰ

ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਮੇਰ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਵਈ ਤਾਂ ਵਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।

ਆਹਾ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਾਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਾਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਾਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤੇਹ ਤੇ ਭਾਰ ਤਲੈ ਕਮਜ਼ੋਰ

ਓਂਕਾਰ ਅਸੰਖ ਜਾਪ ਸੰਖ ਭਾਵ ਅਸੰਖ ਪੂਜਾ ਸੰਖ ਤਾਵਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਾਨ ਰਹਿ ਉਦਾਸ ਅਸੰਖ ਭਗਤ ਗੁਣ।

ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵਟ ਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ

ਕਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਹੋ ਧੋਏ।

ਤੇ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਦਿ ਬਾਣੀ ਬਰਮਾਓ, ਸਤ ਸਵਾਂ ਸਦਾ ਮਾਚਾਓ। ਕਵਨ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹੋ, ਕਵਣ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੋ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖ ਸਭ ਕੋ ਆਖੈ, ਇੱਕ ਦੂਕ ਸਿਆਣਾ। ਵੱਡਾ

ਓੜਕ ਭਾਲ ਥਕੇ ਵੇਦ ਕਹਿਨਿਕ ਵਾਤ ਸਹਿਸ ਠਾਰ ਹੈ ਕਹਿਨ ਕਿਤੇਬਾਂ ਅਸਲੂਏ ਕਥਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈਆ ਨਦੀਆਂ ਤੈ ਬਾਹ ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਧਾਨ ਕੀੜੀ ਤੋਲਣਾ ਹੋਮਣੀ ਜੇ ਤਿਸ ਮਨੁ ਨਾ ਵਿਸਰਹਿ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾਉ ਏ ਵਡ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵਡਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਧ ਪਾਰ ਕੀਤਿਆ ਗਣਿਤ ਨਹੀਂ ਵਿਚਾਰ ਕੀਤੇ ਖਾਉ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਏ ਕੀਤਿਆ ਦੂਖ ਭੂਗ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸ ਨੂੰ ਬਖਸੇ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ।

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਮਣ ਹਾਰੇ ਕੇਤੇ ਰਾਗ ਪ੍ਰੀਸ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਾਨ ਮੋਹਨ ਸੁਰਗਾ ਮਛ ਪਿਆਲੇ।

ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਨ ਜੀਤੈ ਜਗ ਜੀਤ ਆਦੇਸ਼ ਤਸੇ ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਗੀ ਰਿਧ ਸੇ ਦਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ਼ ਤਿਸੇ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੁਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਉਹ ਵਿਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੁਏ ਕਾਬਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਦ ਪਵੜੀਆ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਢਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਵ ਸੱਚਾ ਦਰਬਾਰ ਤਿਥੈ ਸੋਹਣ ਪੰਜ ਪਰਵਾਨ ਨਦਰੀ ਕਰਨ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾਇਆ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬ੍ਰਵੇ ਘਾੜਤ ਘੜੀ ਐ ਰੂਪ ਰੰਗੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇ ਵਿਵੇਸ ਕੇਤੇ ਦੇ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂ ਬਲਸੂਰ ਤਿਨ ਵੇ ਰਾਮ ਰਿਆ ਭਾਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ
ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਤੀਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਉ ਖੱਲਾ ਗੰਤਵ ਤਾਉ ਪਾਂਡਾ ਪਉ ਅੰਮ੍ਰਿਤ ਟਾਲ ਕੜੀਐ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੀਲੈ ਸਗਲ ਜਗਤ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰ ਕਰਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੇਵਕ ਪਰਿਵਾਰ ਵੱਲੋਂ ਆਪਦੇ ਚਰਨ ਪਸਦਾ ਤੁਰਕੀ ਬਾਣੀ ਦੇ ਚਾਰ ਸ੍ਰੀ ਖੰਡਪਾਠ ਸਾਹਿਬ ਦੋ ਸਹਿਜ ਪਾਠ ਸਤਿਗੁਰ ਪ੍ਰਾਰੰਭ ਹੋਏ ਸਨ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਾਂ ਕੀਤੇ ਕਿਰਪਾ ਵੀ ਹੈ ਸੰਪੂਰਨਤਾਵਾਂ ਹੋਈਆਂ ਪਹਿਲੇ ਦੋ ਸ੍ਰੀ ਖੰਡਪਾਠ ਸਾਹਿਬ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਸਤਿਗੁਰੂ ਸੰਗਤਾਂ ਪਰਿਵਾਰਾਂ ਵੱਲੋਂ ਆਪਦੇ ਚਰਨ ਪਸਦਿਆਂ ਹੋਇਆਂ ਪਹਿਲੇ ਦੋ ਸ੍ਰੀ ਖੰਡ ਪਾਠ ਸਾਹਿਬ ਪਹਿਲਾ ਖੰਡ ਪਾਠ ਸਾਹਿਬ ਸਮੂਹ ਬੇ ਏਰੀਆ ਦੀ ਸੰਗਤਾਂ ਸਮੂਹ ਸੰਗਤਾਂ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਦੇ ਚਰਨ ਪਰਸਦਿਆਂ ਹੋਇਆਂ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਨ ਦਾਤਾਂ ਬਖਸ਼ਣੀਆਂ ਪਰਿਵਾਰਾਂ ਸੰਗਤਾਂ ਵੱਲੋਂ ਬੱਚ ਸੈਂਡੀ ਦੀ ਦੇਵ ਰੋਗਤਾ ਵਾਸਤੇ ਕੀਰਤ ਕੌਰ ਦੀ ਤੰਦਰੁਸਤੀ ਵਾਸਤੇ ਅਤੇ ਆਪ ਦੇ ਨਾਮ ਜਾਣਦੇ ਹੋਏ ਸੇਵਕ ਪਰਿਵਾਰ ਵੱਲੋਂ ਬੱਚੇ ਦੀ ਦਾਤ ਵਾਸਤੇ ਰਵਿੰਦਰ ਸਿੰਘ ਦੇ ਰੋਗਤਾ ਵਾਸਤੇ ਸੰਗਤਾਂ ਵੱਲੋਂ ਪਰਿਵਾਰ ਬੇਨਤੀ ਨੂੰ ਕਿਰਪਾ ਕਰਨੀ ਸਮੂਹ ਸੰਗਤਾਂ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਾ ਦੇਹ ਰੋਗਤਾ ਬਖਸ਼ਿਸ਼ ਕਰਨੀਆਂ ਅਤੇ ਸੇਵਕ ਪਰਿਵਾਰ ਨੂੰ ਬੱਚੇ ਦਾਤ ਬਖਸ਼ਣੀ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਤਿੰਨੋਂ ਰੋਜ਼ ਹੀ ਸਤਿਗੁਰੂ ਜੀ ਆਪ ਦਰ ਕਰਦੀਆਂ ਸੇਵਾਵਾਂ ਕੀਤੀਆਂ ਗਈਆਂ ਲੰਗਰਾਂ ਵੇਖਿਆ ਨੂੰ ਪ੍ਰਕਾਰ ਸੇਵਾਵਾਂ ਕਰਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਂ ਵਾਸਤੇ ਇਸ ਮਤ ਬਖਸ਼ਣੀ ਸੇਵਕ ਪਰਿਵਾਰਾਂ ਦੀਆਂ ਸੰਗਤਾਂ ਦੀਆਂ ਸੇਵਾਵਾਂ ਗੁਰਮਤਿ ਸਾਰ ਥਾਂਏ ਪਾਵਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣੀ ਦੂਸਰਾ ਖੰਡ ਪਾਠ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਵਿੱਚ
ਭਾਈ ਬਲਬੀਰ ਸਿੰਘ ਗਾਖਲ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀਆਂ ਵਾਸਤੇ ਦੇਹ ਰੋਗਤਾ ਵਾਸਤੇ ਅਤੇ ਪਰਿਵਾਰ ਵੱਲੋਂ ਦੋ ਸਹਿਜ ਪਾਠ ਆਪਣੇ ਬੱਚਿਆਂ ਆਨੰਦ ਸਿੰਘ ਤਨਵੀਰ ਸਿੰਘ ਗੁਰਜਸ ਕੌਰ ਬੱਚਿਆਂ ਦੇ ਜਨਮ ਦਿਨ ਦੀਆਂ ਖੁਸ਼ੀਆਂ 'ਚ ਆਪ ਦੇ ਚਰਨ ਪਰ ਸਹਿਜ ਪਾਠ ਦੀਆਂ ਵੀ ਸੇਵਾਵਾਂ ਪਰਿਵਾਰ ਨੇ ਆਪ ਕੀਤੀਆਂ ਹਨ। ਕਿਰਪਾ ਕਰਨੀ ਸਮ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥਰਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਪੰਥ ਦੇ ਆਗਿਆਕਾਰੀ ਬਣਾਉਣਾ ਸਤਿਗੁਰੂ ਜੀ ਦਰ ਕਰਨਾ ਜੋੜ ਕੇ ਰੱਖਣਾ ਉੱਚ ਵਿਦਿਆ ਦਾਨ ਬਖਸ਼ਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਭਾਈ ਸਾਹਿਬ ਨੂੰ ਇਸੇ ਤਰ੍ਹਾਂ ਦਰ ਕਰਦੀਆਂ ਸੇਵਾਵਾਂ ਦਾ ਉੱਦਮ ਚਾਓ ਬਖਸ਼ਿਸ਼ ਕਰੀ ਰੱਖਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ। ਤੀਸਰਾ ਅਖੰਡਪੁਰ ਸਾਹਿਬ ਸਤਵੰਤ ਸਿੰਘ ਸੁ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਨੂੰ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਸ੍ਰੀ ਅਖੰਡਪੁਰ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਚੌਥਾ ਅਖੰਡਪੁਰ ਸਾਹਿਬ ਪਵਨ ਗੁਪਤਾ ਪੁੱਤਰ ਕੇਵਲ ਕ੍ਰਿਸ਼ਨ ਵੱਲੋਂ ਆਪ ਜੀ ਨੂੰ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ। ਸ੍ਰੀ ਅਖੰਡਪੁਰ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਸਮੂਹ ਸੰਗਤਾਂ ਪਰਿਵਾਰਾਂ ਨੂੰ ਇਸ ਖੁਸ਼ੀਆਂ ਦੇ ਸੰਬੰਧ ਆਪ ਜੀ ਸੋਹਣੇ ਰੁਮਾਲੇ ਭੇਟ ਕਰਦੇ ਹਨ। ਅੰਗੀਕਾਰ ਕਰਨੇ ਪਰਿਵਾਰਾਂ ਸੰਗਤਾਂ ਵੱਲੋਂ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਚਾਰ ਸ੍ਰੀ ਅਖੰਡਪੁਰ ਸਾਹਿਬ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ ਦੋ ਸਹਿਜ ਪਾਠ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ ਪਰਿਵਾਰ ਪਾਸੋਂ ਆਪ ਜੀ ਸਹਿਜ ਪਾਠ ਕਰਦਿਆਂ ਬਾਣੀ ਪੜ੍ਹਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਅਸੀਂ ਸ਼ੁੱਧ ਸਪਸ਼ਟ ਭੈ ਭਾਵਣੀ ਨਾਲ ਬਾਣੀ ਪੜ੍ਹਨ ਦਾਤ ਬਖਸ਼ਣੀ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ

ਨਾਲ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ

ਗੁਰਪੇਰ ਸਾਧ ਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੀ ਭੋਗ ਪੈ ਜੀ ਸਾਰੀਆਂ ਹੀ ਸੰਗਤਾਂ ਨੂੰ ਗੁਰਪੁਰਬ ਦੀਆਂ ਮਹਾਨ ਗੁਰਪੁਰਬ ਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅਤੇ ਮੇਰੀ ਪੀਰੀ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਆਓ ਮੈਂ ਬੇਨਤੀ ਕਰਾਂ ਸਾਰੇ ਪਰਿਵਾਰਾਂ ਨੂੰ ਆਪੋ ਆਪਣਾ ਸਿਰ ਪਾਉ ਲਵਾ ਕੇ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੇ ਪੀ ਸਿੰਘ ਜੋ ਹਰ ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਸਿਰ ਪਾਉ ਲਓ। ਦੂਸਰਾ ਭਾਈ ਆਨੰਦ ਸਿੰਘ, ਧਨਵੀਰ ਸਿੰਘ, ਬੇਟੀ ਗੁਰਜਸ ਕੌਰ, ਭਾਈ ਸਤਵੰਤ ਸਿੰਘ ਜੀ ਅਤੇ ਪਵਨ ਗੁਰ, ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀਓ ਕਵੇ ਵਾਚ ਬੇਨਤੀ ਚੋ ਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸ਼ਵੇ ਤੁਮ ਗਾਵੋ ਆਪ ਆਦੇ ਮੋਹਿ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਵੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੰਕੀਰੈ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਭਰੀਐ ਮਨ ਕਾਲ ਕਾ ਤਰਾਸ ਨੂੰ ਮਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸਿਵਕੁਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀ ਹੋ ਕਟਕਟ ਕੇ ਅੰਤਰ ਕੀ ਜਾਂਤ ਪਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਪਰ ਕਿਰਪਾ ਰਿਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕੜਕੜ ਕੇ ਬੜ ਫੜਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬਾ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲ ਲੇ ਤਰ ਸਭ ਹੂੰ ਜੇਤੇ ਮਦਨ ਸੇ ਸਭ ਧਾਰੇ ਆਪ ਆਪਣੀ ਬੂਜ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਨਾਦ ਸਮਤਾ ਕਾ ਮੂੜ ਚਾਰਦ

ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਸਿਆ ਪ੍ਰਥਮ ਸੰਸਾਰਾ ਏਕੈ ਰੂਪ ਅਨੂਸ ਰੂਪਾ ਰੰਗ ਭਿਉ ਰਾਵ ਕੇ ਭੂਪਾ ਅੰਡ ਜਿਰ ਸੇ ਤਿਸਕੀਨੀ ਉਤ ਵਿਚ ਖਾਨ ਮੋਰਜ ਦੀਨੀ ਕਉ ਫੂਲ ਰਾਜਾ ਹਵੈ ਬੈਠਾ ਕਉ ਸਿੰਨ ਭਿਉ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਬਵ ਆਜੁਆ ਸਰੂ ਸਵੰਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟਿ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਰਤਾ ਸੁਣਨੀ ਪਰੇ ਤਿਨਕੇ ਦੁਸ਼ਟ ਦੁਖ ਤੁਵੈ ਮਰੇ ਪੁਰਖ ਜੀਵਨ ਪਵ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਈ ਹੈ ਤਾਂ ਕਿ ਕਾਲ ਨਿਕਣੇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਤਤਕਾਲਾ ਕਿਰਪਾ ਦ੍ਰਿਸ਼ਟ ਧਨ ਜੈਨ ਹਰਿਓ ਤਾਂ ਕਿ ਤਾਪ ਤਨਕਮੋ ਹਰਿਓ ਰਿਧ ਸਿੱਧ ਕਰਮੋ ਸਭ ਹੋਏ ਦੁਸ਼ਾ ਛੁਏ ਸਕੇ ਨ ਕੋਈ ਇੱਕ ਵਾਰ ਜਿਨ ਤੁਵੇ ਸਮਾਰਾ ਕਾਲ ਫਾਸ ਤੇ ਤਾਏ ਵਾਰਾ ਜਿਨ੍ਹਾਂ ਨਾਮ ਤੇ ਆਰੋ ਕਹਾ ਦਾਰ ਦੁਸ਼ ਦੁਖ ਤੇਰਾ ਖੜ ਕੇ ਤੁਵੇ ਸੁਣ ਤਿਆਰੀ ਆਵਾ ਦੇ ਲਿਓ ਵਾਰੀ ਸਰਵ ਠੋਰ ਮੋਹ ਸਹਾਈ ਦੁਸ਼ ਦੁਖ ਤੇ ਲਿਓ ਚਾਈ ਕਿਰਪਾ ਕਰੇ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾ ਤਕ ਲਿਵੇ ਸਕਲ ਦੇ ਕੋ ਹਰਤਾ ਦੁਸ਼ ਦੋ ਕਿਨ ਕੋਸ਼ਾ ਕਰਤਾ ਸ੍ਰੀ ਅਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵਾਂਛਿਤ ਬਲ ਪਾਵੇ ਸੋਈ ਦੁਖ ਨ ਤਸੇ ਵਿਆਪਤ ਕੋਈ ਅੜਲ ਸੁਣੇ ਗੁੰਗ ਜੋ ਜਾਏ ਸੁਰਸ ਨਾ ਪਾਵੇ ਸੁਣੇ ਮੂਰ ਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਬਹੁ ਨਿਕਟਣਾ ਤਿੰਨ ਨਰ ਕੇ ਰਹੇ ਹੋ ਜੋ ਜਾਕੀ ਇੱਕ ਵਾਰ ਚੌਪੇ ਕੋ ਕੇ ਚੌਪੇ ਸਮਨ ਸਤਰਾ ਸਹਿਜ ਪਣ ਜੈ ਹਰ ਸਹਿਜ ਪੰਥੀ ਕਹਿ ਜੈ ਪਾਦਰੋ ਸੁਦੀ ਅਸ਼ਟਮ ਵਾਰਾ ਤੀਰ ਤਦਰਾ ਗਨ ਸੁਧਾਰਾ ਸੋਈਐ ਪਾਏ ਗਹਿ ਜਪਤੇ ਤੁਮਰੇ ਤਪਤੇ ਕੋ ਆਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਕਰ ਮਾਨਿਓ ਸਿਮਰਤ ਸ਼ਾਸਤਰ ਵੇ ਸਵੇ ਬਹੁ ਭੇਦ ਕੇ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ

ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ, ਧਾਏ ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਸੰਗਤਾਂ ਪਰਿਵਾਰਾਂ ਪਾਸੋਂ, ਚਾਰ ਖੰਡਪੜ ਸਾਹਿਬ, ਦੋ ਸਾਹਿਬ ਸੇਵਾਵਾਂ ਨੇ, ਉਪਰੰਤ ਆਪ ਜੀ ਦੇ ਪਵਿੱਤਰ ਸਰੂਪਾਂ ਜੀ ਦੇ ਸੁਖਾਸ ਸੁਨੋਏ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਮਤ ਬਖਸ਼ਣੀ, ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ, ਆਪ ਜੀ ਚੜ੍ਹਨ ਵਾਸਤੇ ਆ ਗਿਆ ਬਖਸ਼ੋ, ਰਸਤੇ ਬਾਅਦ ਕਾਰਡ ਸਾਈ ਹੋਣਾ, ਸਹੀ ਪਿਆਰੇ ਮੇਲ

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ। ਅਰਦਾਸ ਬੇਨਤੀ ਕੀਤੀ ਗਈ ਹੈ, ਦੋ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਭ ਤੋਂ ਪਹਿਲਾਂ ਆਪ ਸੰਗਤਾਂ ਨੂੰ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸਮੂਹ ਸਾਧ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਸੋ ਮਹਾਰਾਜ ਦਾਰਾਈ ਸੰਗਤ ਦੀ ਅਤੇ ਪਰਿਵਾਰਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਬੇਨਤੀ ਕਰਦਾ ਕਿ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਅਤੇ ਸਤਿਕਾਰਯੋਗ ਭਾਈ ਜੁਝਾਰ ਸਿੰਘ ਜੀ ਅਤੇ ਭਾਈ ਬਲਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਿੰਨ ਰੋਜ਼ ਤੋਂ ਸੇਵਾਵਾਂ ਕੀਤੀਆਂ, ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਤੰਦਰੁਸਤੀਆਂ, ਚੜ੍ਹਦੀ ਕਲਾ ਅਤੇ ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅਗਲਾ ਪ੍ਰੋਗਰਾਮ ਸ਼ਰਨ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਨ ਦੁਨੀਆਂ ਦੇ ਬਾਲੀ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਦਇਆ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਐਤਵਾਰ ਦੇ ਜੋ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਸਭ ਤੋਂ ਪਹਿਲਾਂ ਸਾਡੇ ਬੜੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਨੇ ਅਤੇ ਉਹਨਾਂ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਉਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਦਾ ਇਸ ਫੇਰੀ ਦਾ ਅੱਜ ਇਹ ਆਖਰੀ ਦੀਵਾਨ ਹੋਵੇਗਾ। ਇਹਨਾਂ ਸਮਾਗਮਾਂ ਵਿੱਚ ਸਾਡੇ ਪਾਸ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਦੇ ਅੱਜ ਦੁਪਹਿਰ ਦਾ ਜੋ ਪ੍ਰੋਗਰਾਮ ਹੈ ਡੇਢ ਵਜੇ ਤੋਂ ਲੈ ਕੇ ਢਾਈ ਵਜੇ ਤੱਕ, ਉਸ ਤੋਂ ਉਪਰੰਤ ਸ਼ਾਮ ਨੂੰ ਜੋ ਸਿਮਰਨ ਦੇ ਵਿੱਚ, ਅਤੇ ਸੋਮਵਾਰ ਨੂੰ 7:45 ਤੋਂ ਲੈ ਕੇ 8:30 ਤੱਕ, ਸੋਮਵਾਰ ਅਤੇ ਮੰਗਲਵਾਰ ਦੋ ਦਿਨ ਦਾ ਟਾਈਮ ਉਹਨਾਂ ਤੋਂ ਅਸੀਂ ਹੋਰ ਲਿਆ ਹੈ। ਜੋ ਬਾਹਰ ਬੱਚਿਆਂ ਵੱਲੋਂ ਜੌਹਰੇ ਤੀਕ ਜੋ ਬੱਚੇ ਗੱਤਕੇ ਦੇ ਵਿੱਚ ਆਉਂਦੇ ਹਨ, ਇਹਨਾਂ ਵੱਲੋਂ ਇੱਕ ਫ੍ਰੀ ਮਾਊਂਟ ਅੱਜ ਤੋਂ 5-7 ਸਾਲ ਪਹਿਲਾਂ ਜੌਹਰੇ ਤੀਕ ਦਾ ਪ੍ਰੋਗਰਾਮ ਸਟਾਰਟ ਕੀਤਾ ਗਿਆ ਸੀ, ਜਿਸ ਵਿੱਚ ਬੱਚਿਆਂ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਹ ਇਸ ਵਾਰ 5 ਅਤੇ 6 ਸਪਤੰਬਰ ਨੂੰ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਹੋਣ ਜਾ ਰਿਹਾ ਹੈ। ਬਾਹਰ ਬੱਚਿਆਂ ਵੱਲੋਂ ਟੇਬਲ ਲਗਾਇਆ ਹੋਇਆ ਹੈ, ਸੋ ਆਪਣੇ ਦਸਵੰਧ ਵਿੱਚੋਂ ਉਹਨਾਂ ਦੀ ਹੌਸਲਾ ਅਫਜਾਈ ਲਈ ਆਪਣਾ ਯੋਗਦਾਨ ਜ਼ਰੂਰ ਪਾਓ। ਜੋ ਅਗਲੇ ਹਫ਼ਤੇ ਸਿੱਖ ਸੰਘਰਸ਼ ਲਈ ਜੂਝਦੇ ਹੋਏ ਕੌਮ ਦੇ ਮਹਾਨ ਸ਼ਹੀਦ, ਕੌਮ ਮਹਾਨ ਸ਼ਹੀਦਾਂ ਦੇ ਸਮਰਪਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਨੂੰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ। ਸੋ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀਆਂ ਹਾਜ਼ਰੀਆਂ ਵੱਧ ਤੋਂ ਵੱਧ ਲਗਵਾਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਸਾਡੇ ਹੁਣ ਬੜੇ ਹੀ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 11:40 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਅੱਠਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਦੇਸਾਂ ਵਿਦੇਸਾਂ ਦੂਰ ਦੁਰਾਡਿਆਂ ਤੱਕ ਜਿੱਥੇ ਜਿੱਥੇ ਮੇਰੇ ਪਾਤਸ਼ਾਹ ਦੇ ਨਿਸ਼ਾਨ ਝੂਲਦੇ ਨੇ, ਗੁਰੂ ਕਾ ਖਾਲਸਾ ਪੰਥ ਮਨਾ ਰਿਹਾ ਹੈ, ਆਪਾਂ ਵੀ ਮਨਾ ਰਹੇ ਹਾਂ। ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ, ਫਰੀਮੌਂਟ ਔਰ ਇਲਾਕੇ ਦੀਆਂ ਸਮੂਹ ਸੰਗਤਾਂ, ਆਪ ਸਭ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਵਾਜਣ। ਸਤਿਗੁਰੂ ਸਾਹਿਬ ਜੀ ਆਪ ਜੀ ਨੇ ਇਤਿਹਾਸ ਪੜ੍ਹਿਆ, ਬਾਲ ਉਮਰ ਹੈ, ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਵਾਸਤਵ ਦੇ ਵਿੱਚ ਗੁਰੂ

ਨਹੀਂ ਹੁੰਦੇ, ਨਾ ਜੰਮਣਾ ਲਾਗੂ ਹੁੰਦਾ, ਨਾ ਬਚਪਨਾ, ਨਾ ਬੁਢੇਪਾ, ਨਾ ਮੌਤ। ਕਿਉਂ? ਕਿਉਂਕਿ ਜਿਹੜੀਆਂ ਵਸਤੂਆਂ ਕਾਲ ਦੇ ਅੰਦਰ, ਸਮੇਂ ਦੇ ਅੰਦਰ ਆਉਂਦੀਆਂ ਨੇ, ਸਮੇਂ ਦੀ ਹੱਦ 'ਚ ਆਉਂਦੀਆਂ ਨੇ, ਉਹਨਾਂ ਦਾ ਜੰਮਣਾ ਵੀ ਹੁੰਦਾ, ਉਹਨਾਂ ਦੀ ਮ੍ਰਿਤਿਊ ਵੀ ਹੁੰਦੀ ਹੈ, ਉਹਨਾਂ ਦਾ ਬਚਪਨਾ ਵੀ ਹੁੰਦਾ, ਉਹਨਾਂ ਦੀ ਜਵਾਨੀ ਵੀ ਹੁੰਦੀ ਹੈ, ਉਹਨਾਂ ਦਾ ਬੁਢੇਪਾ ਵੀ ਹੁੰਦਾ। ਹਾਂ, ਅਕਾਲ ਪੁਰਖ ਵਾਹਿਗੁਰੂ ਜਦੋਂ ਆਪ ਮਾਤ ਲੋਕ ਦੇ ਉੱਤੇ ਸਾਡੇ ਵਰਗਾ ਸਰੂਪ ਧਾਰਨ ਕਰਕੇ ਆਉਂਦੇ ਹੈ, ਸਾਡੀ ਦ੍ਰਿਸ਼ਟੀ ਤੋਂ ਸਾਨੂੰ ਲੱਗਦਾ ਵੀ ਉਹ ਬਾਲਪਨੇ ਦੇ ਵਿੱਚ ਨੇ,

ਅੱਜ 78 ਦੇ ਨੇ, ਅੱਜ 98 ਦੇ ਨੇ। ਵਾਸਤਵ ਦੇ ਵਿੱਚ ਉਹਨਾਂ ਦੇ ਉੱਤੇ ਉਮਰ ਦਾ ਕੋਈ ਪ੍ਰਭਾਵ ਨਹੀਂ ਹੁੰਦਾ।

ਨਾਲ ਸਾਡੀ ਹਰ ਇੱਕ ਚੀਜ਼ ਜਿਹੜੀ ਆ ਉਹ ਅੰਦਰਲੀ ਵਿਕਸਿਤ ਹੁੰਦੀ ਹੈ। ਵਿਦਆਊਟ ਉਮਰ ਦੇ ਤਕਾਜ਼ੇ ਤੋਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਾਰੀ ਜ਼ਿੰਦਗੀ ਜਿੰਨਾ ਚਿਰ ਉਮਰ ਦੇ ਉਸ ਪੜਾਅ 'ਚ ਨੂੰ ਨਹੀਂ ਲੰਘਦੇ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਜਦੋਂ ਅਸੀਂ ਕਥਾ ਸਿੱਖਦੇ ਹਾਂ ਉਸ ਵੇਲੇ ਕੁਛ ਕੁ ਗੱਲਾਂ ਕੁਛ ਕੁ ਗ੍ਰੰਥ ਪੜ੍ਹਾਉਂਦੇ ਸਮੇਂ ਉਸਤਾਦ ਲੋਕ ਕਹਿ ਦਿੰਦੇ ਆ ਕਿ ਬੇਟਾ ਇਹ ਗੱਲਾਂ 40 ਸਾਲ ਤੋਂ ਵੱਡੀ ਉਮਰ ਦੇ ਜਦੋਂ ਹੋਣਗੇ ਨਾ ਤੁਹਾਨੂੰ ਉਦੋਂ ਸਮਝ ਆਉਣਗੀਆਂ। ਇਹ ਗ੍ਰੰਥ ਜਿਹੜਾ ਇੱਕ ਨਿਆਏ ਸ਼ਾਸਤਰ ਦਾ ਗ੍ਰੰਥ ਹੈ ਅਤੇ ਉਹ ਜਦੋਂ ਅਸੀਂ ਪੜ੍ਹਦੇ ਸੀ ਉਸਤਾਦਾਂ ਕੋਲ ਉਹ ਕਹਿੰਦੇ 50 ਸਾਲ ਦੀ ਉਮਰ 'ਚ ਜਾ ਕੇ ਸਮਝ ਆਊਗਾ, ਪੜ੍ਹ ਲਓ ਪਰ ਵੀ ਇਹਦਾ ਮਤਲਬ ਕੀ ਹੈ, ਇਹਦੇ ਮਾਇਨੇ ਕੀ ਨੇ, ਇਹਦੀ ਫਿਲੋਸਫੀ ਕੀ ਹੈ, ਸਾਰਾ ਕੁਛ। ਸੋ ਸਾਡਾ ਸਰੀਰ, ਸਾਡਾ ਦਿਲ, ਸਾਡਾ ਦਿਮਾਗ, ਉਮਰ, ਸਮਾਂ, ਐਕਸਪੀਰੀਅੰਸ, ਇਹ ਹਰ ਇੱਕ ਚੀਜ਼ ਦੀ ਕੈਦ 'ਚ ਚੱਲਦਾ। ਉਮਰ ਦੇ ਹਿਸਾਬ ਨਾਲ ਜਿਵੇਂ ਕੋਈ ਬੰਦਾ ਕਿਸੇ ਕੈਦ 'ਚ ਪਿਆ ਹੋਵੇ, ਛੁੱਟ ਕੇ ਆਵੇ ਤਾਂ ਉਹਨੂੰ ਐਕਸਪੀਰੀਅੰਸ ਉਸ ਤੋਂ ਬਾਅਦ ਵਾਲਾ ਵੱਖਰਾ ਹੁੰਦਾ, ਉਵੇਂ ਸਮੇਂ ਦੀ ਕੈਦ 'ਚ ਸਾਡਾ ਦਿਲ, ਦਿਮਾਗ, ਮਨ ਹਰ ਸਮੇਂ ਰਹਿੰਦੇ ਹੈ। ਅਤੇ ਜਿੰਨੇ ਜਿੰਨੇ ਉਹਦੀ ਕੈਦ 'ਚੋਂ ਛੁੱਟਦੇ ਜਾਂਦੇ ਹਾਂ ਉਨਾ ਉਨਾ ਐਕਸਪੀਰੀਅੰਸ ਤਜਰਬਾ ਸਾਨੂੰ ਹੁੰਦਾ ਜਾਂਦਾ। ਛੁੱਟਦੇ ਕੀ ਜਾਂਦੇ ਹੋ, ਜਿੰਨੀ ਉਮਰ ਸਾਡੀ ਖਾ ਚੁੱਕਾ ਉਹ ਉਸ ਦਾ ਤਜਰਬਾ ਹੁੰਦਾ, ਜਿਹਨੂੰ ਬੰਦਾ ਬੜਾ ਬੜੇ ਅਭਿਮਾਨ ਨਾਲ ਹੰਕਾਰ ਨਾਲ ਕਹਿੰਦਾ ਵੀ ਮੈਨੂੰ ਬਹੁਤ ਐਕਸਪੀਰੀਅੰਸ ਹੈ, ਮੈਨੂੰ ਬਹੁਤ ਤਜਰਬਾ ਹੈ। ਜਦਕਿ ਸਮਾਂ ਉਹਦੀ ਇੰਨੀ ਉਮਰ ਖਾ ਚੁੱਕਿਆ ਹੈ ਵੀ ਉਹ ਸਮੇਂ ਨੇ ਆਪਣੀ ਕੈਦ 'ਚ ਰੱਖ ਕੇ ਖਾਈ ਹੈ। ਗੁਰੂ ਅਵਤਾਰ ਪਾਰਬ੍ਰਹਮ ਪਰਮੇਸ਼ਰ

ਆਪ ਜੀ ਜਨਮ ਸਮੇਂ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਅਨੁਭਵ ਕਰ ਰਹੇ ਹੋ, ਯਾਨੀ ਕਿ ਜਨਮ ਸਮੇਂ ਤੋਂ ਪਹਿਲਾਂ ਤੋਂ ਹੀ ਬ੍ਰਹਮ ਗਿਆਨੀ ਹੋ ਆਪ ਜੀ। ਹੁਣ ਬ੍ਰਹਮ

ਸਾਲ ਦਾ ਵੀ ਉਨਾ ਗਿਆਨ ਰੱਖਦਾ। ਬਾਣੀ ਪੜੋਗੇ ਵਿਸਥਾਰ ਸਾਹਿਤ ਤੇ ਗੱਲ ਸਮਝ ਆ ਜਾਏਗੀ ਆਪ ਸੰਗਤਾਂ ਨੂੰ। ਸਹਿਜ ਪਾਠ ਕਰਦੇ ਕਰਦੇ ਬਹੁਤ ਚੀਜ਼ਾਂ ਅੱਗੇ ਆ ਜਾਣਗੀਆਂ। ਸੋ ਮਹਾਰਾਜ ਸਾਹਿਬ ਜੀ ਦੇਖਣ ਨੂੰ ਲੱਗਦਾ ਬਾਲ ਉਮਰ ਹੈ, ਪਰ ਅੰਦਰੋਂ ਬਾਲ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਕਿਸੇ ਸਿੱਖ ਦਾ ਇੱਦਾਂ ਸੋਚਣਾ ਬਣਦਾ ਹੀ ਨਹੀਂ ਹੈ। ਨਾਲੇ ਕਹੀਏ ਗੁਰੂ, ਨਾਲੇ ਕਹੀਏ, ਨਾਲੇ ਫਿਰ ਮੱਤਾਂ ਵੀ ਦਈਏ, ਸਲਾਮ ਜਵਾਬ ਦੋਵੇਂ ਕਰੇ, ਦੋਨੋਂ ਚੀਜ਼ਾਂ ਨਹੀਂ ਨਾ ਪੁੱਗਦੀਆਂ। ਜਾਂ ਤਾਂ ਮਹਾਰਾਜ ਜੀ ਕਹੋ, ਜਾਂ ਤਾਂ ਮਹਾਰਾਜ ਮੰਨੋ, ਜਾਂ ਫਿਰ ਆਪਣੇ ਆਪ ਨੂੰ ਵੱਡੇ ਮੰਨ ਲਓ। ਸੋ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਵੀ ਆਈ ਮਨ 'ਚ ਖਿਆਲ ਮਨ 'ਚ ਪੁਰਨੇ ਪੈਦਾ ਕਰ ਰਹੇ ਨੇ, ਉਦੋਂ ਫਿਰ ਮਹਾਰਾਜ ਜੀ ਨੇ ਦੋ ਕੁ ਬਚਨ ਕਹੇ, ਸਭ ਦੇ ਮਨ ਦੇ ਸ਼ੰਕੇ ਲਾ ਕੇ ਪਰੇ ਸੁੱਟ ਦਿੱਤੇ। ਮਹਾਰਾਜ ਜੀ ਕਹਿੰਦੇ ਇਹ ਗੁਰੂ ਨਾਨਕ ਦੀ ਗੱਦੀ ਹੈ, ਇੱਥੇ ਬਾਲਕ ਬਿਰਧ ਦਾ ਭੁਲੇਖਾ ਨਹੀਂ ਰੱਖਣਾ। ਜਿਵੇਂ ਕਹਿੰਦੇ ਆ ਨਾ ਵੀ ਬੁਢਾਪੇ 'ਚ ਜਾ ਕੇ 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਣੀ ਮੂਲ ਨਾ ਜਾਣੇ ਆਪ ਵੱਲ, ਵੀ 70 ਸਾਲਾਂ ਤੋਂ ਬਾਅਦ ਮਤ ਕੰਮ ਕਰਨੀ ਬੰਦ ਕਰ ਦਿੰਦੀ ਹੈ, 80 ਦਾ ਵਿਹਾਰ 'ਚ ਹੇਰਾ ਫੇਰੀ ਕਰਨ ਲੱਗ ਪੈਂਦਾ ਬੰਦਾ, ਅਤੇ 90 ਦਾ ਤਾਂ ਕਹਿੰਦੇ ਉਹ ਮੰਜੇ 'ਤੇ ਹੀ ਪੈ ਜਾਂਦਾ। ਕਹਿੰਦੇ ਗੁਰੂ ਨਾਨਕ ਦੀ ਜੋਤ ਆ, 90 ਤੋਂ ਬਾਅਦ ਹੀ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ। ਅਤੇ ਬੱਚਿਆਂ ਨੂੰ ਕਿਹਾ ਜਾਂਦਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਅਤੇ ਸਭ ਤੋਂ ਛੋਟੀ ਉਮਰ 'ਚ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ। ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਦੀ ਗੱਦੀ ਹੈ, ਬਾਲਕ ਬਿਰਧ ਦਾ ਵਿਚਾਰ ਕਰਨਾ ਇੱਥੇ ਸ਼ੋਭਦਾ ਨਹੀਂ ਗੁਰੂ ਕੇ ਸਿੱਖਾਂ ਨੂੰ।

ਇਸ ਨਗਰ ਦਾ ਰਹਿਣ ਵਾਲਾ ਬੜਾ ਵਿਦਵਾਨ ਸਿਆਣਾ ਤੇ ਇਹ ਤੁਰਿਆ ਜਾਂਦਾ ਸੀ। ਇਹਨੇ ਸਿੱਖ ਕਹਿਣ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਜਦੋਂ ਇਹਨੇ ਬਚਨ ਸੁਣੇ ਤੇ ਬੜਾ ਹੈਰਾਨ ਹੋਇਆ ਵੀ ਸ੍ਰੀ ਕ੍ਰਿਸ਼ਨ ਜੀ ਤਾਂ ਸੁਣਿਆ ਸੀ, ਹਰਿਕ੍ਰਿਸ਼ਨ ਕਹਿੰਦੇ ਕੌਣ ਨੇ।

ਗੱਲ ਤੇ ਆਪਣੀ ਬੁੱਧੀ ਨਾਲ ਕਿਸੇ ਦੀ ਜਜਮੈਂਟ ਨਹੀਂ ਕਰੀਦੀ ਹੁੰਦੀ ਤੇ ਹਾਂ ਤੇਰੇ ਮਨ ਚ ਕੋਈ ਸ਼ੰਕਾ ਜਾ ਸਤਿਗੁਰਾਂ ਦੇ ਚਰਨਾਂ ਚ ਬੈਠ ਪੁੱਛ ਲੈ ਜਾ ਕੇ ਇਹਨੇ ਉਹੀ ਸ਼ੰਕਾ ਕੀਤਾ। ਮਹਾਰਾਜ ਜੀ ਕਹਿੰਦੇ ਜੇ ਅਸੀਂ ਜਵਾਬ ਦਿੱਤਾ ਤੂੰ ਕਹੇਗਾ ਗੁਰੂ ਨਾਨਕ ਦਾ ਘਰ ਹੈ, ਯਾਦ ਕਰ ਲਈ ਹੋਏਗੀ ਗੀਤਾ, ਕਰ ਲਏ ਹੋਣਗੇ ਅਰਥ, ਕਿੱਡੀ ਗੱਲ ਹੈ, ਪੰਡਤਾਂ ਦੇ ਬਾਲਕ ਕਰ ਲੈਂਦੇ ਆ ਵਿਦਵਾਨਾਂ ਦੇ।

ਫਿਰ ਉਸ ਤੋਂ ਬਾਅਦ ਗੱਲ ਕਰਾਂਗੇ। ਇਹ ਗਿਆ ਨਗਰ ਦੇ ਵਿੱਚ ਇੱਕ ਛੱਜੂ ਨਾਮ ਦਾ ਚੀਵਰ ਅਤੇ ਨਾ ਉਹਨੂੰ ਕੰਨਾਂ ਤੋਂ ਸੁਣਦਾ ਸੀ ਨਾ ਉਹ ਜਵਾਨੋਂ ਬੋਲਦਾ ਸੀ, ਦਿਮਾਗੀ ਤੌਰ 'ਤੇ ਅਬਨੋਰਮਲ ਸੀ। ਕਈ ਵਾਰ ਹੁੰਦਾ ਨਾ ਵੀ ਬੰਦਾ ਜਵਾਨ ਤੋਂ ਬੋਲਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ, ਲੇਕਿਨ ਦਿਮਾਗੀ ਤੌਰ 'ਤੇ ਬਹੁਤ ਇੰਟੈਲੀਜੈਂਟ ਹੁੰਦਾ। ਦਿਮਾਗੀ ਤੌਰ 'ਤੇ ਵੀ ਉਹ ਅਬਨੋਰਮਲ ਸੀਗਾ ਅਤੇ ਉਹਨੂੰ ਜੇ ਕਿਸੇ ਨੇ ਕੁਛ ਖਵਾ ਦੇਣਾ ਉਹਨੇ ਖਾ ਲੈਣਾ ਅਤੇ ਇੱਦਾਂ ਦੀ ਜ਼ਿੰਦਗੀ ਪਿੰਡਾਂ ਦੀਆਂ ਗਲੀਆਂ 'ਚ ਰੁਲ ਫਿਰ ਕੇ ਬਤੀਤ ਕਰਦਾ ਸੀ। ਉਹਨੂੰ ਫੜ ਕੇ ਲਿਆਇਆ, ਮਹਾਰਾਜ ਜੀ ਦੇਖਿਆ ਜਦੋਂ, ਨਾਲੇ ਹੱਸ ਪਏ, ਨਾਲੇ ਕਹਿੰਦੇ ਇਹਦੇ ਨਾਲ ਤਸੱਲੀ ਹੋ ਜਾਏਗੀ ਤੁਹਾਡੀ? ਕਹਿੰਦਾ ਹਾਂਜੀ ਹੋ ਜਾਏਗੀ। ਉੱਥੇ ਜਲ ਖਲੋਤਾ ਸੀ ਜਿੱਥੇ ਅੱਜ ਸਰੋਵਰ ਬਣਿਆ ਗੁਰਦੁਆਰਾ ਪੰਜੋਖਰਾ ਸਾਹਿਬ। ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਭਾਈ ਜਾਓ ਇਹਦਾ ਇਸ਼ਨਾਨ ਕਰਾ ਕੇ, ਇਹਦੇ ਵਸਤਰ ਚੇਂਜ ਕਰਾ ਕੇ ਲਿਆਓ। ਉਹਦਾ ਕੇਸੀ ਇਸ਼ਨਾਨ ਕਰਾਇਆ, ਉਹਦੇ ਵਸਤਰ ਜਿਹੜੇ ਆ ਸਾਫ ਨਵੇਂ ਪਹਿਨਾਏ ਗਏ ਮਹਾਰਾਜ ਦੀ ਹਜ਼ੂਰੀ 'ਚ ਲਿਆ ਕੇ ਬਿਠਾਇਆ ਉਹਨੂੰ, ਅਤੇ ਮਹਾਰਾਜ ਜੀ ਦੇ ਹੱਥ 'ਚ ਇੱਕ ਛੜੀ ਫੜੀ ਹੋਈ ਸੀ ਅਤੇ ਮਹਾਰਾਜ ਜੀ ਨੇ ਉਹਦੇ ਇੱਦਾਂ ਸਿਰ 'ਤੇ ਰੱਖ ਦਿੱਤੀ ਅਤੇ ਉਠਾ ਲਈ ਮੁੜ ਕੇ। ਬਚਨ ਕੀਤਾ, ਪੰਡਿਤ ਜੀ ਜੋ ਪੁੱਛਣਾ ਚਾਹੁੰਦੇ ਹੋ ਪੁੱਛ ਲਓ ਇਹਦੇ ਤੋਂ। ਹੁਣ ਸਤਸੰਗ ਜੀ, ਕਈ ਵਾਰ ਨਾ ਸਾਡੀ ਬੌਧਿਕਤਾ ਦਾ ਮਿਆਰ ਇੰਨਾ ਡਿੱਗ ਚੁੱਕਿਆ ਵੀ ਛੋਟੀਆਂ ਛੋਟੀਆਂ ਗੱਲਾਂ ਦੇ ਵੀ ਕਿੰਤੂ ਪਰੰਤੂ ਸਿੱਖਾਂ ਦੇ ਮਨਾਂ 'ਚ ਆਉਣ ਲੱਗ ਪਿਆ। ਕਹਿੰਦੇ ਜੀ ਕੁਛ ਕਬੀਰ ਕਹਿਣ ਲੱਗ ਪਏ, ਉਹਨੂੰ ਛੱਟੀ ਨਾਲ ਕੀ ਹੋਣ ਲੱਗ ਪੈਣਾ, ਕੀ ਹੋ ਜਾਣਾ। ਉਹ 6-7 ਫੁੱਟ ਦਾ ਬੰਦਾ ਸੀ, ਮਹਾਰਾਜ ਸਾਹਿਬ ਜੀ ਬਾਲ ਸਰੂਪ ਦੇ ਵਿੱਚ ਬੈਠੇ ਹੈ ਅਤੇ ਉਹ ਜਿਵੇਂ ਛੋਟਾ ਕੋਲ ਬੈਠਾ ਹੁੰਦਾ ਇੱਦਾਂ ਸਿਰ 'ਤੇ ਹੱਥ ਰੱਖਿਆ ਜਾ ਸਕਦਾ ਸੀ। ਉਹਨਾਂ ਮੈਂ ਕਿਰਪਾ ਦ੍ਰਿਸ਼ਟੀ ਹੀ ਕਰਨੀ ਸੀ, ਇੱਕ ਗੱਲ ਤਾਂ ਸਾਰੀ ਆਤਮ ਸ਼ਕਤੀ ਦੀ ਹੈ, ਦ੍ਰਿਸ਼ਟੀ ਦੀ ਹੈ ਜਿਹੜੀ ਮਹਾਰਾਜ ਸਾਹਿਬ ਜੀ ਨੇ ਉਹਦੇ ਉੱਤੇ ਕਰ ਦਿੱਤੀ ਹੈ ਪਹਿਲਾਂ ਹੀ। ਅਤੇ ਛੋਟੀਆਂ ਛੋਟੀਆਂ ਗੱਲਾਂ ਮਨ 'ਚ ਸ਼ੰਕੇ ਪੈਦਾ ਕਰ ਲੈਣੇ ਚੰਗੀ ਗੱਲ ਹੀ ਹੁੰਦੀ। ਸੋ ਚਲੋ ਉਹਦੇ ਸਿਰ 'ਤੇ ਛੱਡੀ ਰੱਖੀ, ਕਿਰਪਾ ਦ੍ਰਿਸ਼ਟੀ ਨਾਲ ਦੇਖਿਆ, ਨਿਹਾਲ ਕਰ ਦਿੱਤਾ, ਅੱਖਾਂ ਬੰਦ ਹੋ ਗਈਆਂ ਇਹਦੀਆਂ। ਅਤੇ ਪੰਡਿਤ ਜੀ ਨੂੰ ਮਹਾਰਾਜ ਜੀ ਨੇ ਕਿਹਾ ਪੰਡਿਤ ਜੀ ਪੁੱਛੋ ਕੀ ਪੁੱਛਣਾ ਹੈ। ਪੰਡਿਤ ਚੁੱਪ ਜੇ ਕਰ ਗਿਆ, ਅੰਦਰੋਂ ਇੱਕ ਵਾਰੀ ਇਹਦਾ ਹੀਆ ਜਾ ਨਾ ਪਿਆ ਅਤੇ ਜਦੋਂ ਨਾ ਬੋਲਿਆ ਛੱਜੂ ਝੀਵਰ ਬੋਲ ਪਿਆ। ਫਿਰ ਪਹਿਲੀ ਵਾਰ ਲੋਕਾਂ ਨੇ ਬੋਲਦਾ ਸੁਣਿਆ ਜਿਹਨੂੰ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ, ਜਿਹਦੀ ਜ਼ੁਬਾਨ ਤੋਂ। ਉਹ ਕਹਿੰਦਾ ਪੰਡਿਤ ਜੀ ਕਵਨ ਸ਼ਾਸਤਰ ਪ੍ਰਵਿਰਤਿਤ ਹੈ, ਸਲੋਕ ਸੰਸਕ੍ਰਿਤ ਦਾ ਉਚਾਰਿਆ। ਕਹਿੰਦਾ ਪੰਡਿਤ ਜੀ ਗੀਤਾ ਦੀ ਗੱਲ ਛੱਡੋ, ਦੱਸ ਕਿਹੜੇ ਸ਼ਾਸਤਰ ਦੀ ਵਿਚਾਰ ਕਰਨੀ ਹੈ, ਕਿਹੜੇ ਵੇਦ ਦੇ ਕਿਹੜੇ ਮੰਤਰ 'ਤੇ ਚਰਚਾ ਕਰਨੀ ਹੈ, ਦੱਸ। ਜਦੋਂ ਇਹ ਬਚਨ ਛੱਜੂ ਝੀਵਰ ਦੀ ਰਸਨਾ ਤੋਂ ਸੁਣੇ, ਪੰਡਿਤ ਦਾ ਅੰਦਰਲਾ ਕੰਬ ਗਿਆ ਅਤੇ ਉਹਨੇ ਗੀਤਾ ਦਾ ਸਲੋਕ ਬੋਲਿਆ। ਅਤੇ ਭਾਈ ਛੱਜੂ ਜੀ ਕਹਿੰਦੇ ਦੇਖੋ ਜਦੋਂ ਕਿਸੇ ਦੀ ਅਵਸਥਾ ਬਦਲ ਜਾਏ ਨਾ, ਨਾਲ ਦੀ ਨਾਲ ਉਹਦੇ ਲਈ ਸਤਿਕਾਰ ਅਤੇ ਸ਼ਬਦ ਵਰਤਣੇ ਸ਼ੁਰੂ ਹੋ ਜਾਂਦੇ ਆ। ਮਹਾਰਾਜ ਦੀ ਕਿਰਪਾ ਹੋ ਗਈ, ਹੁਣ ਜਿਹੜਾ ਆਮ ਛੱਜੂ ਸੀ ਅੱਜ ਭਾਈ ਛੱਜੂ ਬਣ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਛੱਜੂ ਜੀ ਕਹਿੰਦੇ ਪੰਡਿਤ ਜੀ ਇਹ ਸਲੋਕ ਜਿਹੜਾ ਤੁਸੀਂ ਉਚਾਰਿਆ ਇਹਦਾ ਉਚਾਰਨ ਸਹੀ ਕਰੋ ਪਹਿਲੇ, ਸੰਸਕ੍ਰਿਤ ਹੈ ਇਹ, ਜਿੰਨਾ ਚਿਰ ਤੁਹਾਡੀ ਸ਼ਬਦਾਵਲੀ ਸਹੀ ਨਹੀਂ, ਉਚਾਰਨ ਸਹੀ ਨਹੀਂ, ਅਰਥ ਸਹੀ ਕਿੱਥੋਂ ਲੈ ਲਓਗੇ ਤੁਸੀਂ ਇਸ ਦਾ। ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਂ ਆਪ ਜੀ 'ਤੇ ਸ਼ੰਕਾ ਕਰ ਬੈਠਾ ਸੀ, ਮੈਨੂੰ ਬਖਸ਼ ਲਓ, ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰ ਦਿਓ। ਸਤਿਗੁਰੂ ਬਖਸੰਦ ਨੇ, ਬਖਸ਼ਣਹਾਰ ਨੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਅਤੇ ਭਾਈ ਛੱਜੂ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਜੀ ਦੇ ਚਰਨਾਂ 'ਤੇ ਢਹਿ ਪਿਆ, ਆਤਮ ਗਿਆਨ ਹੋ ਗਿਆ ਗੁਰੂ ਕੇ ਸਿੱਖ ਨੂੰ। ਅਤੇ ਕਹਿੰਦਾ ਮਹਾਰਾਜ ਜੇ ਇਹਦੇ ਮਨ 'ਚ ਹੰਕਾਰ ਨਾ ਆਉਂਦਾ,
ਮੇਰੇ ਗਰੀਬ ਤੇ ਕਿਰਪਾ ਦ੍ਰਿਸ਼ਟੀ ਕਿੱਥੋਂ ਹੋਣੀ ਸੀ। ਕਿਰਪਾ ਕਰੋ ਮਹਾਰਾਜ, ਮੇਰੇ ਤੇ ਤਰਸ ਕਰਕੇ ਇਹਨੂੰ ਬਖਸ਼ ਲਓ ਆਪਣੇ। ਤੇ ਮਹਾਰਾਜ ਜੀ ਨੇ ਪੰਡਿਤ ਜੀ ਨੂੰ ਬਖਸ਼ਿਆ। ਕਹਿੰਦਾ ਮਹਾਰਾਜ, ਹੁਣ ਜੇ ਖੁਸ਼ ਹੋਏ ਹੋ ਤਾਂ ਮੇਰੇ ਅੰਦਰ ਦਾ ਗੰਦ ਕੱਢ ਦਿਓ ਤੁਸੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਕੀ ਚਾਹੁੰਦੇ? ਕਹਿੰਦਾ ਜੀ ਇਹ ਅਭਿਮਾਨ ਨਾ ਅੰਦਰ ਰਹੇ। ਕਿਉਂਕਿ ਇੱਕ ਗ੍ਰੰਥ 'ਚ ਬੋਲ ਆਉਂਦੇ ਆ, ਉਹ ਕਹਿੰਦੇ ਇਹ ਵੇਦ ਕੋ ਗਿਆਨ ਸੁਜਾਨਣ ਕੇ ਅਭਿਮਾਨ ਮਦਾਦ ਵਿਕਾਰ ਵਿਨਾਸੇ, ਪੁਨ ਕੇਚਿਤ ਨੀਚਨ ਕੋ ਬਹੁ ਬੋਧ ਮਦੈ ਅਭਿਮਾਨ ਮਦਾਦ ਵਿਕਾਰ ਨਿਵਾਸੇ। ਕਹਿੰਦੇ ਜਿਹੜਾ ਧਰਮ ਗ੍ਰੰਥਾਂ ਦਾ ਗਿਆਨ ਹੈ ਜਾਂ ਓਵਰ ਗਿਆਨ ਹੈ, ਕਈ ਬੰਦਿਆਂ ਨੂੰ ਬਹੁਤ ਓਵਰ ਗਿਆਨ ਹੁੰਦਾ, ਕਹਿੰਦੇ ਉਹ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹਨਾਂ ਦੇ ਤਾਂ ਮਨ ਨੂੰ, ਹਿਰਦੇ ਨੂੰ, ਦਿਲ ਨੂੰ, ਦਿਮਾਗ ਨੂੰ ਸ਼ੁੱਧ ਰੱਖਦਾ ਉਹ।

ਇੱਦਾਂ ਦੇ ਜਿਹੜੇ ਲੋਕ ਹੁੰਦੇ ਆ, ਕਹਿੰਦੇ ਉਹਨਾਂ ਦੇ ਅੰਦਰ ਇਹ ਧਰਮ ਗ੍ਰੰਥਾਂ ਦਾ ਗਿਆਨ ਅਵਮਾਨ ਹੰਕਾਰ ਵਿਸ਼ੇ ਵਿਕਾਰ 3600 ਚੀਜ਼ਾਂ ਪੈਦਾ ਕਰ ਦਿੰਦਾ। ਕਹਿੰਦਾ ਮਹਾਰਾਜ ਮੈਂ ਉਹੋ ਜਿਹੀ ਹਾਂ ਜਿਹੜੇ ਨੀਚਤਾ ਦੀ ਦ੍ਰਿਸ਼ਟੀ ਤੋਂ ਗ੍ਰੰਥ ਪੜ੍ਹ ਕੇ ਹੰਕਾਰੀ ਹੋ ਜਾਂਦੇ ਆ, ਮੇਰੇ ਤੇ ਕਿਰਪਾ ਕਰੋ ਮਹਾਰਾਜ, ਮੇਰੇ ਅੰਦਰੋਂ ਇਹ ਹਉਮੈ ਹੰਕਾਰ ਵਿਸ਼ੇ ਵਿਕਾਰਾਂ ਦੀ ਗੰਦਗੀ ਕੱਢ ਦਿਓ, ਸਾਫ਼ ਕਰ ਦਿਓ ਸਤਿਗੁਰੂ ਸਾਹਿਬ ਜੀ, ਕਿਰਪਾ ਕਰੋ ਨਿਵਾਜ ਲਿਓ। ਮਹਾਰਾਜ ਸਾਹਿਬ ਜੀ ਨੇ ਸਿਰ ਤੇ ਹੱਥ ਰੱਖਿਆ, ਕਿਰਪਾ ਦ੍ਰਿਸ਼ਟੀ ਕੀਤੀ, ਇਹਦਾ ਭਲਾ ਕੀਤਾ। ਸੋ ਸਾਧ ਸੰਗਤ ਜੀ,

ਦਿੱਤੇ। ਅੱਜ ਵੀ ਜਿਹੜੇ ਬੱਚੇ ਬੋਲਦੇ ਨਹੀਂ ਉਹ ਬੱਚੇ ਬੋਲਣ ਲੱਗ ਪੈਂਦੇ ਆ ਮਹਾਰਾਜ ਸਾਹਿਬ ਜੀ ਦੇ ਦਰਬਾਰ 'ਚ ਜਾ ਕੇ। ਪੰਜ ਵਾਰ ਪੰਜ ਹਫ਼ਤੇ ਹਾਜ਼ਰੀਆਂ ਭਰਦੇ ਨੇ।

ਡੇਲੀ ਪਤਾ ਨੀ ਕਿੰਨੇ ਕ ਪਰਿਵਾਰ ਮਿਲ ਮਿਲ ਕੇ ਜਾਂਦੇ ਆ ਜੀ। ਸਾਡੀ ਗੁੜੀਆ ਬੋਲਣ ਲੱਗ ਪਈ, ਕਿਸੇ ਦਾ ਨੋਰਮਲ ਬੱਚਾ ਠੀਕ ਹੋ ਗਿਆ, ਕਿਸੇ ਦਾ ਕੋਈ ਦੁੱਖ ਕੱਟਿਆ ਗਿਆ, ਕਿਸੇ ਦਾ ਕੋਈ ਦੁੱਖ ਕੱਟਿਆ ਗਿਆ। ਹੋਰ ਤਾਂ ਹੋਰ ਛੱਡੋ, ਜਿਹੜੇ ਭਾਵਨਾ ਵਾਲੇ ਕਥਾਵਾਚਕ ਨੇ ਉਹ ਵੀ ਉੱਥੇ ਜਾ ਜਾ ਇਸ਼ਨਾਨ ਕਰਦੇ ਆ, ਮਹਾਰਾਜ ਜੀ ਉਹ ਸਾਡਾ ਦਿਮਾਗ ਠੀਕ ਰਹੇ। ਆਖੋ ਸਤਨਾਮ ਸ਼੍ਰੀ ਵਾਹਿ ਮਹਾਰਾਜ। ਤੁਹਾਡੀ ਬਾਣੀ ਦਾ ਪ੍ਰਚਾਰ, ਤੁਹਾਡੀ ਸਿੱਖੀ ਦਾ ਪ੍ਰਚਾਰ ਤੁਹਾਡੇ ਭੈ ਚ ਰਹਿ ਕੇ, ਤੁਹਾਡੇ ਅਦਬ ਚ ਰਹਿ ਕੇ ਕਰਦੇ ਰਹੀਏ ਮਹਾਰਾਜ ਸਾਹਿਬ ਜੀ। ਉਹ ਸਾਡਾ ਜੀਵਨ ਤੁਹਾਡੇ ਗੁਣ ਗਾਉਣ ਦੇ ਲੰਘ ਜਾਏ, ਤੁਹਾਡੀ ਕਿਰਪਾ ਦੇ ਅਸੀਂ ਪਾਤਰ ਬਣ ਜਾਈਏ। ਸੋ ਅੱਜ ਵੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਇਸੇ ਤਰ੍ਹਾਂ ਹੀ ਕਲਾ ਵਰਤਦੀ ਹੈ, ਔਰ ਇਹ ਵਰਤਦੀ ਰਹਿਣੀ ਹੈ, ਰਹਿੰਦੀ ਦੁਨੀਆਂ ਤੱਕ। ਇਹੀ ਤਾਕਤ ਹੈ, ਇਹਨੂੰ ਕਹਿੰਦੇ ਆ ਗੁਰੂ। ਗੁਰੂ ਗੁਰੂ ਉਸ ਤਾਕਤ ਦਾ ਨਾਮ ਹੈ ਜਿਸ ਤਾਕਤ ਦਾ ਬੋਲਿਆ ਹੋਇਆ ਇੱਕ ਬੋਲ ਲੱਖਾਂ ਯੁੱਗ ਪਲਟ ਸਕਦੇ ਆ, ਪਰ ਉਹ ਬੋਲ ਨਹੀਂ ਪਲਟ ਸਕਦਾ। ਐਸੀ ਬਖਸ਼ਿਸ਼ ਸਤਿਗੁਰਾਂ ਦੇ ਵੱਖਰੇ ਵੱਖਰੇ ਸਥਾਨਾਂ ਦੇ ਉੱਤੇ ਜਿੱਥੇ ਜਿੱਥੇ ਜੋ ਜੋ ਬਚਨ ਮਹਾਰਾਜ ਜੀ ਦੇ ਹੋਏ ਨੇ ਉਹ ਸਭ ਥਾਵਾਂ ਦੇ ਉੱਤੇ ਅੱਜ ਵੀ ਉਸੇ ਤਰ੍ਹਾਂ ਵਰਤਦੀ ਹੈ ਸਾਧ ਸੰਗਤ ਜੀ। ਇਸ ਬਸ ਭਾਵਨਾ ਦੀ ਲੋੜ ਹੈ, ਭਾਵਨਾ ਬਣਾਈਏ, ਸਤਿਗੁਰੂ ਨਿਹਾਲ ਕਰਦੇ ਹੈ। ਅੱਜ ਤੱਕ ਦਾ ਸਮਾਂ ਜਿਹੜਾ ਇਸ ਟੂਰ ਦਾ ਦਾਸ ਦਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੀ, ਮਹਾਰਾਜ ਜੀ ਨੇ ਕਿਰਪਾ ਕੀਤੀ, ਬੜੇ ਅਦਬ ਸਾਹਿਤ ਆਪ ਸੰਗਤਾਂ ਦੇ ਦਰਸ਼ਨ ਹੋਏ ਲਗਾਤਾਰ ਇੱਕ ਮਹੀਨਾ, ਗੁਰਬਾਣੀ ਗੁਰ ਇਤਿਹਾਸ ਨਾਲ ਰਲ ਮਿਲ ਕੇ ਜੁੜੇ ਹਾਂ। ਆਪ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਜਸਵੰਤ ਸਿੰਘ ਜੀ, ਭਾਈ ਬਹੁਤੇ ਪ੍ਰਬੰਧਕ ਜਨ ਦਾਸ ਨੂੰ ਜਾਣਦੇ ਨਹੀਂ, ਅਤੇ ਜਿੰਨੇ ਵੀ ਮਹਾਰਾਜ ਸਾਹਿਬ ਜੀ ਦਾ ਇਹ ਪ੍ਰਬੰਧ ਚਲਾ ਰਹੇ ਆ ਗੁਰਮੁਖ,

ਕਰਦੇ ਰਹੀਏ। ਸਤਿਗੁਰੂ ਸਾਹਿਬ ਜੀ ਪ੍ਰੇਮ ਬਖਸ਼ਣ ਆਪਣਾ, ਸਭ ਸੰਗਤਾਂ ਨੂੰ ਭਾਵਨਾ ਬਖਸ਼ਣ ਆਪਣੇ ਦਰ ਦੀ, ਕਿਉਂਕਿ ਜੇ ਸਾਡੇ ਕੋਲ ਪ੍ਰੇਮ ਨਹੀਂ ਗੁਰੂ ਸਾਹਿਬ ਪ੍ਰਤੀ, ਭਾਵਨਾ ਨਹੀਂ ਸਤਿਗੁਰਾਂ ਦੇ ਪ੍ਰਤੀ, ਤਾਂ ਸਾਧ ਸੰਗਤ ਜੀ ਸਾਡੇ ਪੱਲੇ ਕੁਛ ਵੀ ਨਹੀਂ ਹੈ। ਔਰ ਅਖੀਰਲਾ ਬਚਨ ਜਿਹੜਾ ਉਹ ਉਸ ਰੂਹ ਪ੍ਰਤੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਹਿੰਦੇ, ਕੋਈ ਸਮਾਂ ਸੀ ਇੱਕ ਪਾਸੇ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਤਾਬਿਆ ਬੈਠੇ ਹੋਣਾ ਅਤੇ ਦੂਸਰੇ ਪਾਸੇ ਭਾਈ ਇੰਦਰਜੀਤ ਸਿੰਘ ਜੀ ਉਹਨਾਂ ਕੀਰਤਨ ਕਰਦੇ ਹੋਣਾ। ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਉਹ ਮਾਂ ਧੰਨ ਹੈ ਜਿਹਦੇ ਦੋ ਪੁੱਤ ਇੱਕ ਮਹਾਰਾਜ ਦੇ ਤਾਬਿਆ ਬੈਠਾ ਗੁਰੂ ਸਾਹਿਬ ਦੇ ਵਜ਼ੀਰ ਦੀ ਸੇਵਾ ਨਿਭਾ ਰਿਹਾ ਅਤੇ ਇੱਕ ਪੁੱਤ ਕੀਰਤਨ ਦੀ ਸੇਵਾ ਨਿਭਾ ਰਿਹਾ। ਐਸੀਆਂ ਰੂਹਾਂ ਐਸੀਆਂ ਮਾਵਾਂ ਧੰਨ ਹੁੰਦੀਆਂ ਨੇ। ਉਹਨਾਂ ਨੇ ਪਿਛਲੇ ਸਾਲ ਇੱਥੇ ਪਹਿਲੀ ਵਾਰ ਇੱਕ ਦਿਨ ਹਾਜ਼ਰੀ ਪ੍ਰਬੰਧਕ ਜਨਾਂ ਨੂੰ ਕਹਿ ਕੇ ਰਖਵਾਈ ਸੀ, ਫਿਰ ਉਹਨਾਂ ਨੇ ਇਹ ਸਾਰਾ ਪ੍ਰੋਗਰਾਮ ਉਹ ਲਿਖਿਆ ਸੀ।

ਯਾਦ ਕਰਕੇ, ਜਿਨ੍ਹਾਂ ਦਾ ਕੀਰਤਨ ਸੁਣ ਕੇ ਕਦੇ ਅੱਖਾਂ ਬੰਦ ਕਰਕੇ ਸਮਝਦਾ ਨਹੀਂ ਸੀ ਪਤਾ ਚੱਲਦਾ ਕਿ ਕਿੰਨਾ ਹੋ ਚੁੱਕਿਆ ਹੈ ਕਿੰਨਾ ਨਹੀਂ। ਮਹਾਰਾਜ ਕਿਰਪਾ ਕਰਨ, ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਦਾ ਇਸ ਫੇਰੀ ਦਾ ਇਹ ਅੱਜ ਆਖਰੀ ਦੀਵਾਨ ਸੀ। ਉਹਨਾਂ ਦਾ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਫਿਰ ਬੇਨਤੀ ਕਰਦੇ ਹਾਂ ਇਹਨਾਂ ਨੂੰ ਵੀ ਜਦੋਂ ਵੀ ਅਗਲੇ ਸਾਲ ਇਹਨਾਂ ਨੂੰ ਇਸ ਸਟੇਜ 'ਤੇ ਮੌਕਾ ਮਿਲੇ ਤਾਂ ਜ਼ਰੂਰ ਦਰਸ਼ਨ ਦੇਣ। ਹੁਣ ਮੈਂ ਬੇਨਤੀ ਕਰਾਂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇ।

ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰਨਗੇ ਸਾਡੇ ਬੜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਬੱਚਿਆਂ ਦਾ ਗੱਤਕੇ ਦਾ ਸੈਚਰਡੇ ਸੰਡੇ ਸੈਸ਼ਨ ਗੁਰੂ ਘਰ ਵੱਲੋਂ ਚਲਾਇਆ ਜਾਂਦਾ ਹੈ, ਉਸੇ ਸੰਬੰਧ ਵਿੱਚ ਜੌਹਰੇ ਤੇਗ ਜੋ ਕਿ 5-7 ਸਾਲ ਪਹਿਲਾਂ ਫ੍ਰੀ ਮੌਂਟ ਦੀ ਧਰਤੀ ਤੋਂ ਹੀ ਸਟਾਰਟ ਹੋਇਆ ਸੀ, ਉਹ ਕਦੇ ਸਨੋਜ਼ੇ ਕਦੇ ਸਟੋਕਟਨ ਦੀ ਧਰਤੀ 'ਤੇ ਬੱਚਿਆਂ ਵੱਲੋਂ ਕੀਤਾ ਜਾਂਦਾ ਹੈ। ਇਸ ਵਾਰ ਫ੍ਰੀ ਮੌਂਟ 5 ਅਤੇ 6 ਸਪਟੰਬਰ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਨੇ ਬਾਹਰ ਟੇਬਲ ਲਗਾਇਆ ਹੋਇਆ ਹੈ। ਆਪ ਆਪਣੇ ਦਸਵੰਧ ਵਿੱਚੋਂ ਉਹਨਾਂ ਦੀ ਹੌਸਲਾ ਅਫਜਾਈ ਲਈ ਜ਼ਰੂਰ ਮਾਇਆ ਦਿਓ, ਕਿਉਂਕਿ ਇਹ ਬਜਟ ਵੱਡੇ ਹੁੰਦੇ ਨੇ, ਗੁਰੂ ਘਰ ਸਪੋਰਟ ਕਰ ਰਿਹਾ ਹੈ, ਪਰ ਆਪ ਜੀ ਦੇ ਦਸਵੰਧ ਵਿੱਚੋਂ ਆਈ ਮਾਇਆ ਵੀ ਇੱਕ ਬੱਚਿਆਂ ਲਈ ਵੱਡਾ ਹੌਸਲਾ ਅਫਜਾਈ ਹੋਵੇਗੀ। ਨਾਲ ਹੀ ਜੋ ਅਗਲੇ ਹਫ਼ਤੇ ਸਿੱਖ ਸੰਘਰਸ਼ ਲਈ ਜੂਝਦੇ ਹੋਏ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੋਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਜੀ ਬ੍ਰਹਮਾ ਅਤੇ ਹੋਰ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਿਨ ਸ਼ੁੱਕਰਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਸਮੇਤ ਲਗਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਨਾਲ ਹੀ ਜ਼ਰੂਰੀ ਬੇਨਤੀ, ਜੋ ਸਾਡੇ ਪਾਸ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਆਏ ਹੋਏ ਹਨ, ਉਹ 2 ਦਿਨ ਦਾ ਟਾਈਮ ਸਾਡੇ ਪਾਸ ਹੋਰ ਦਿੱਤਾ ਹੈ, ਜੋ ਕਿ ਕੱਲ੍ਹ ਅਤੇ ਪਰਸੋਂ ਦੇ ਦੀਵਾਨ ਦੇ ਵਿੱਚ 7:45 ਤੋਂ ਲੈ ਕੇ 8:30 ਵਜੇ ਤੱਕ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਅੱਜ ਦਾ ਜੋ ਟਾਈਮ ਹੈ ਉਹਨਾਂ ਦਾ 1:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦਾ ਟਾਈਮ ਹੈ। ਆਓ ਹੁਣ ਸਾਡੇ ਬੜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਲਈ ਹੈ। ਆਪ ਸੰਗਤਾਂ ਦਾ ਧੰਨਵਾਦ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ ਜੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ। ਫਤਿਹ ਵਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਹਾਜ਼ਰੀਆਂ ਭਰੀ ਸਨਮਾਨਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ, ਜਿਨ੍ਹਾਂ 'ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਤੁਰਕੀ ਬਾਣੀ ਦੇ ਪਾਵਨ ਸ਼ਬਦਾਂ ਦਾ ਕੀਰਤਨ ਸਰਵਣ ਕਰਾ ਰਹੇ ਸੀ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਅਦੁੱਤ ਸਤਿਕਾਰ ਸਹਿਤ ਬੇਨਤੀ ਕਰਾਂਗਾ, ਅੱਜ ਸਾਡੇ ਪਾਸ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਥਾਨ ਤਪ ਸਥਾਨ ਹੇਮਕੁੰਡ ਸਾਹਿਬ ਦੇ ਰਸਤੇ ਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਪਹੁੰਚੇ ਹਨ। ਉਹ ਆਪ ਸੰਗਤਾਂ ਨੂੰ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਕੌਮ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਪਹੁੰਚ ਰਹੇ ਹਨ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਇਸ ਦੇ ਨਾਲ ਹੀ ਬੇਨਤੀ ਕਰਾਂ ਕਿ ਆਉਣ ਵਾਲਾ ਜੋ ਹਫ਼ਤਾ, ਆਉਣ ਵਾਲਾ ਜੋ ਐਤਵਾਰ ਹੈ 31-2 ਤਰੀਕ ਨੂੰ ਮੌਜੂਦਾ ਸਿੱਖ ਸੰਘਰਸ਼ ਦੇ ਕੌਮੀ ਜੁਝਾਰੂ ਯੋਧਿਆਂ ਦੀ ਯਾਦ ਦੇ ਵਿੱਚ ਸਮਾਗਮ ਹੋਵੇਗਾ। 31 ਨੂੰ ਅਖੰਡਪੜ ਸਾਹਿਬ ਆਰੰਭ ਹੋਣਗੇ, 2 ਤਰੀਕ ਨੂੰ ਉਹਨਾਂ ਦੀ ਸਪੂਰਨਤਾ ਹੋਈ ਉਪਰੰਤ ਦੀਵਾਨ ਸਜਣਗੇ। ਆਪਣੇ ਮੌਜੂਦਾ ਸੰਘਰਸ਼ ਦੇ ਕੌਮੀ ਯੋਧੇ ਜਿਨ੍ਹਾਂ ਨੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਆਪਣੇ ਲਹੂ ਦਾ ਕਤਰਾ ਕਤਰਾ ਪਾਇਆ, ਉਹਨਾਂ ਨੂੰ ਸੀਸ ਨਗਾਉਂਦਿਆਂ ਹੋਏ ਵੱਧ ਚੜ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਹੇਮਕੁੰਡ ਸਾਹਿਬ ਵਾਲਿਆਂ ਪਾਸੋਂ ਕੁਝ ਸਮੇਂ ਵਾਸਤੇ ਆਪਾਂ ਗੁਰਮੁਖ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਮੂਹ ਸੰਗਤਾਂ ਕਈ ਰੋਜ਼ ਤੋਂ ਲੈ ਕੇ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਬੜੇ ਵਿਦਵਾਨਾਂ ਕੋਲੋਂ, ਕੀਰਤਨੀ ਸਿੰਘਾਂ ਕੋਲੋਂ ਗੁਰੂ ਜਸ ਸਰਵਣ ਕਰ ਰਹੇ ਹਾਂ, ਹਰ ਜਸ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ। ਹੁਣੇ ਹੁਣੇ ਭਲੋ ਭਲੋ ਰੇ ਕੀਰਤਨੀ ਆ, ਗੁਰੂ ਪਿਆਰਿਆਂ ਕੋਲੋਂ ਹਰ ਜਸ ਸਰਵਣ ਕੀਤਾ। ਆਓ ਕੁਝ ਸਮਾਂ ਮਨ ਵਿਰਤੀਆਂ ਇਕਾਗਰ ਕਰਕੇ ਰੌਲੇ ਦੀ ਸੰਕੋਚ ਰੱਖਦੇ ਹੋਏ ਭਾਈ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਲਵਾਉਂਦੇ ਹੋਏ ਇਕਾਗਰਤਾ ਬਣਾ ਕੇ ਕੁਝ ਸਮਾਂ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਆਪਾਂ ਰਲ ਮਿਲ ਕੇ ਗੁਰੂ ਦਾ ਜਸ ਸਰਵਣ ਕਰੀਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਅਵਸਥਾ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਅਤੇ ਗੁਰੂ ਨਾਨਕ ਸਾਹਿਬ ਦੀ ਜੋਤ, ਕੋਈ ਫਰਕ ਨਹੀਂ ਸੀ ਉੱਥੇ, ਕੋਈ ਉਮਰ ਦਾ ਤਗਾਜ਼ਾ ਨਹੀਂ। ਉਹ ਤਾਂ ਗੁਰੂ ਨਾਨਕ ਸਾਹਿਬ ਜੀ ਜੋਤ ਚੱਲੀ ਆ ਰਹੀ ਸੀ। 5 ਸਾਲ ਤੋਂ 3 ਸਾਲ ਦੀ ਸੇਵਾ ਜਿਹਦੇ ਵਿੱਚ ਅਨੇਕਾਂ ਦਾ ਉਧਾਰ ਕੀਤਾ, ਕਿੰਨਿਆਂ ਨੂੰ ਪਿਆਰਿਓ, ਕਿੱਡੀਆਂ ਭਿਆਨਕ ਬਿਮਾਰੀਆਂ ਤੋਂ ਰਾਹਤ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ। ਅੱਜ ਕੱਲ੍ਹ ਦੇ ਡੰਬੀ ਪਖੰਡੀ ਗੁਰੂਆਂ ਦੀ ਗੱਲ ਨਹੀਂ, ਜਿਹੜੇ ਕਿਸੇ ਦਾ ਭਾਈ ਬੁਖਾਰ ਨਹੀਂ ਉਤਾਰ ਸਕਦੇ। ਸਤਿਗੁਰਾਂ ਨੇ ਕਿੱਡੀ ਵੱਡੀ ਭਿਆਨਕ ਬਿਮਾਰੀ ਦਿੱਲੀ ਦੇ ਵਿੱਚ ਜੋ ਫੈਲੀ ਸੀ ਉਹਦਾ ਇਲਾਜ ਕੀਤਾ, ਮਿਹਰ ਕੀਤੀ, ਹੋਰ ਅਨੇਕਾਂ। ਸੋ ਛੋਟੀ ਅਵਸਥਾ ਦੇ ਵਿੱਚ ਹੀ ਬੜੀ ਮਿਹਰਾਂ ਰਹਿਮਤਾਂ ਕੀਤੀਆਂ, ਸੰਸਾਰ ਨੂੰ ਉਤਾਰਿਆ। ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਹਰਦੇ ਨੇ, ਨਾਮ ਲੈਣ ਦੇ ਨਾਲ ਇਹ ਸਾਰੇ ਦੁੱਖ ਕੱਟੇ ਜਾਂਦੇ ਨੇ, ਉਹਨਾਂ ਦਾ ਆਗਮ ਪੁਰਬ ਮਨਾ ਰਹੇ ਹਾਂ ਆਪਾਂ। ਦਾਸ ਨੂੰ ਸਿਆਰਾ ਹੋਇਆ ਸੀ, ਸੰਗਤ ਵੱਲੋਂ ਬੇਨਤੀ, ਸੰਗਤ ਦੀ ਹੁਕਮ ਹੁੰਦਾ ਸੰਗਤ ਦਾ ਕਿ ਹੇਮਕੁੰਡ ਸਾਹਿਬ ਤੋਂ ਆਏ ਹੋ ਬਾਬਾ ਜੀ, ਉੱਥੇ ਦਾ ਕੁਝ ਇਤਿਹਾਸ, ਉੱਥੇ ਦੇ ਇਤਿਹਾਸ ਨਾਲ ਜੋੜਿਆ ਜਾਵੇ। ਦਾਸ ਵੀ ਸਪੈਸ਼ਲ ਹੁਣ ਸਾਲ ਬਾਅਦ ਫਿਰ ਆਪਦੇ ਚਰਨਾਂ ਗਲ ਕਮਰਾਂ ਵਿੱਚ ਆ ਕੇ ਭਾਈ ਜੋੜੇ ਝਾੜਨ ਵਾਸਤੇ ਹਾਜ਼ਰ ਹੋਏ ਹਾਂ। ਬੇਨਤੀ ਲੈ ਕੇ ਆਏ ਹਾਂ ਕਿ ਆਓ ਭਾਈ ਦਰਸ਼ਨ ਕਰਨ ਆਓ, ਤੁਹਾਨੂੰ ਸੱਦਾ ਪੱਤਰ ਦੇਣ ਆਏ ਹਾਂ। 2013 ਤੋਂ ਪਹਿਲਾਂ ਬਹੁਤ ਸੰਗਤ ਆਇਆ ਕਰਦੀ ਸੀ, ਉਦੋਂ ਜਦੋਂ ਫਲੱਡ ਆਇਆ ਉਦੋਂ ਬਾਅਦ ਭਾਈ ਸੰਗਤਾਂ ਬਹੁਤ ਡਰ ਗਈਆਂ ਨੇ। ਹੁਣ ਡਰੋ ਨਾ, ਵੱਡੇ ਹਾਈਵੇ ਬਣ ਗਏ ਨੇ, ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ। ਆਓ ਦਰਸ਼ਨ ਦਿਓ, ਵੱਧ ਚੜ ਕੇ ਪਹੁੰਚੋ ਅਤੇ ਦਰਸ਼ਨ ਕਰੋ, ਦਾਸਾਂ ਨੂੰ ਦਰਸ਼ਨ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਵਿਲੱਖਣ ਅਵਤਾਰ ਦੁਨੀਆਂ 'ਤੇ ਆਏ ਨੇ ਜਿਹੜੇ ਆਪਣੀ ਮਿਸਾਲ ਆਪ, ਜਿਨ੍ਹਾਂ ਨੇ ਆਪਣੇ ਪੂਰਵਲੇ ਜਨਮ ਬਾਰੇ ਵੀ ਲਿਖਿਆ ਸੀ, ਕੌਣ ਕਿੱਥੋਂ ਆਏ, ਕਿਉਂ ਆਉਣਾ ਪਿਆ। ਦਸਮ ਗ੍ਰੰਥ ਦੇ ਵਿੱਚ ਵਿਚਿੱਤਰ ਨਾਟਕ ਨਾਂ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਅੰਕਿਤ ਕਰਦੇ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਵਿਧ ਮੋਹਿਆਨੋ। ਅਬ ਤੋਂ ਭਾਵ ਵੀ ਪਹਿਲਾਂ ਕੋਈ ਹੋਰ ਵੀ ਕਥਾ ਮਹਾਰਾਜ ਨੇ ਲਿਖੀ। ਦਸਮ ਗ੍ਰੰਥ ਦੇ ਵਿੱਚ 24 ਅਵਤਾਰਾਂ ਦੀ ਕਥਾ ਲਿਖਣ ਤੋਂ ਬਾਅਦ ਮਹਾਰਾਜ ਕਹਿੰਦੇ, ਅਬ ਮੈਂ ਆਪਣੀ ਕਥਾ ਬਖਾਨੋ, ਹੁਣ ਤੁਹਾਨੂੰ ਅਸੀਂ ਆਪਣੀ ਕਥਾ ਸਰਵਣ ਕਰਾਉਂਦੇ ਹਾਂ।
ਤਪ ਸਾਧਤ ਜੈ ਵਿਦ ਮੋਹਿਆਨੋ। ਤਪੱਸਿਆ ਸਾਧਨਾ ਕਰਦੇ ਕਰਦੇ ਜਿਹੜੀ ਵਿਧੀ ਨਾਲ ਆਨੋ ਕਹੀਏ ਸਾਨੂੰ ਲਿਆਂਦਾ ਗਿਆ। ਮਹਾਰਾਜ ਕਹਿੰਦੇ ਸੀ ਆਪ ਨਹੀਂ ਆਏ, ਸਾਨੂੰ ਪਰਮੇਸ਼ਰ ਨੇ ਡਿਊਟੀ ਲਾ ਕੇ ਭੇਜਿਆ ਮਾਤ ਲੋਕ ਦੇ ਵਿੱਚ। ਉਹ ਕਥਾ ਤੁਹਾਨੂੰ ਸਰਵਣ ਕਰਾਉਂਦੇ ਹਾਂ। ਹੁਣ ਅੱਗੇ ਨਿਸ਼ਾਨੀਆਂ ਦੱਸਣਗੇ ਭਾਈ ਪਿਆਰਿਓ ਹੇਮਕੁੰਟ ਸਾਹਿਬ ਦੀਆਂ। ਸਤਿਗੁਰਾਂ ਨੂੰ ਪਤਾ ਸੀ ਕਿ ਇੱਕ ਦਿਨ ਮੇਰੇ ਸਿੱਖਾਂ ਨੇ ਇਸ ਸਥਾਨ ਦੀ ਭਾਲ ਕਰਨੀ ਆ ਤਾਂ ਕਿ ਲੱਭਣਾ ਸੌਖਾ ਹੋ ਜਾਵੇ। ਨਿਸ਼ਾਨੀਆਂ ਲਿਖਦੇ ਨੇ ਮਹਾਰਾਜ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਵਤ ਹੈ ਤਹਾਂ। ਹੇਮ ਕਹਿੰਦੇ ਨੇ ਉਹ ਬਰਫ਼ ਵਾਲਾ ਏਰੀਆ, ਕੁੰਟ ਉਹ ਸੰਮਤ ਦਾ ਜਿਹੜਾ ਸਰੋਵਰ ਆ ਉੱਥੇ ਉਹਦਾ ਜ਼ਿਕਰ ਕਰਦੇ ਨੇ। ਸਪਤ ਸਿੰਘ ਪਹਾੜ ਉਹਦਾ ਪਹਾੜ ਦਾ ਨਾਮ ਆ ਜਿੱਥੇ ਸੱਤ ਚੋਟੀਆਂ ਸੁਸ਼ੋਭਿਤ ਨੇ ਜਿਨ੍ਹਾਂ ਦੇ ਉੱਤੇ ਗੁਰੂ ਪਿਆਰਿਓ ਨਿਸ਼ਾਨ ਸਾਹਿਬ ਸੁਸ਼ੋਭਿਤ ਨੇ। ਹਰ ਸਾਲ ਉਹਨਾਂ ਦੇ ਚੋਲੇ ਬਦਲੇ ਜਾਂਦੇ ਨੇ। ਉਹ ਨਿਸ਼ਾਨੀਆਂ ਦੱਸ ਰਹੇ ਨੇ। ਉਹਨਾਂ ਅੱਗੇ ਇੱਕ ਹੋਰ ਨਿਸ਼ਾਨੀ ਦੱਸਦੇ ਨੇ ਮਹਾਰਾਜ ਕਹਿੰਦੇ ਸਪਤ ਸਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਯੋਗ ਕਮਾਵਾ। ਇਸੇ ਸਪਤ ਸਰਿੰਗ ਪਹਾੜ ਦੇ ਉੱਤੇ ਪੰਡੂ ਰਾਜੇ ਨੇ ਵੀ ਯੋਗ ਸਾਧਨਾ ਕੀਤੀ, ਭਾਵ ਕਮਾਈ ਬੰਦਗੀ ਕੀਤੀ, ਸਿਮਰਨ ਕੀਤਾ। ਮਹਾਰਾਜ ਕਹਿੰਦੇ ਜੇ ਅਸੀਂ ਜਦੋਂ ਅਸੀਂ ਬੈਠੇ ਸੀ ਬੰਦਗੀ ਕਰਦੇ ਪੰਡੂ ਨਾਮ ਦਾ ਰਾਜਾ ਆਇਆ ਜਿਹੜਾ ਭਾਈ ਅਰਜਨ ਭੀਮ ਹੋਣਾ ਦਾ ਪਿਤਾ, ਉਹਨੇ ਵੀ ਬੰਦਗੀ ਕੀਤੀ ਆ ਉੱਥੇ, ਉਹਦਾ ਮੰਦਰ ਬਣਿਆ ਉੱਥੇ ਜਗ੍ਹਾ। ਨਿਸ਼ਾਨੀ ਦੱਸ ਰਹੇ ਨੇ ਮਹਾਰਾਜ, ਕਿਉਂਕਿ ਬਾਣੀ ਦਾ ਹੁਕਮ ਹੈ, ਵੇਦਾਂ ਸ਼ਾਸਤਰਾਂ 'ਚ ਵੀ ਲਿਖਿਆ ਕਿ ਤਪੋ ਰਾਜ, ਰਾਜ ਭਾਗ ਮਿਲਦਾ ਕਮਾਈ ਕਰਨੀ ਪੈਂਦੀ ਹੈ, ਬੰਦਗੀ ਕਰਨੀ ਪੈਂਦੀ ਹੈ। ਕਿਸੇ ਨੂੰ ਵੱਡਾ ਵੇਖ ਕੇ ਆਪਾਂ ਕਹਿੰਦੇ ਹਾਂ ਬਹੁਤ ਚੜ੍ਹਦੀ ਕਲਾ ਇਹਦੀ, ਉਹਦਾ ਪਤਾ ਨਹੀਂ ਕਿੰਨੀ ਕੁ ਕਮਾਈ ਹੈ ਪਿਛਲੀ ਪਾਈ, ਕਿੰਨਾ ਕੁ ਪੁੰਨ ਦਾਨ ਕੀਤਾ ਉਹਨੇ, ਕਿੰਨਾ ਕੁ ਸਿਮਰਨ ਕੀਤਾ। ਸੋ ਮਹਾਰਾਜ ਨਿਸ਼ਾਨੀ ਲਿਖ ਰਹੇ ਨੇ। ਮਹਾਰਾਜ ਕਹਿੰਦੇ ਸਪਤ ਸਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਯੋਗ ਕਮਾਵਾ। ਉਸੇ ਜਗ੍ਹਾ 'ਤੇ ਪੰਡੂ ਰਾਜ ਨੇ ਯੋਗ ਸਾਧਨਾ ਕੀਤੀ। ਅਤੇ ਮਹਾਰਾਜ ਕਹਿੰਦੇ ਨਿਸ਼ਾਨੀਆਂ ਦੱਸਣ ਤੋਂ ਬਾਅਦ ਮਹਾਰਾਜ ਕਹਿੰਦੇ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਤੈ ਉਹ ਜਗ੍ਹਾ 'ਤੇ ਹਮ ਅਸੀਂ ਅਧਿਕ ਤਪੱਸਿਆ, ਬਹੁਤ ਜ਼ਿਆਦਾ ਬੰਦਗੀ ਕੀਤੀ। ਮਹਾਰਾਜ ਕਹਿੰਦੇ ਕਿਹਦੀ? ਉਹ ਵੀ ਮਹਾਰਾਜ ਨੇ ਦੱਸ ਦਿੱਤਾ, ਸਪਸ਼ਟ ਕਰ ਦਿੱਤਾ। ਜੇ ਭੁਲੇਖਾ ਰੱਖ ਜਾਂਦੇ ਨਾ ਦੱਸਦੇ ਤਾਂ ਜਿਹੜੇ ਅੱਜ ਕੱਲ੍ਹ ਦੇ ਪਖੰਡੀ ਗੁਰੂ ਬਨਸਪਤੀ ਗੁਰੂ ਡੰਬੀ ਬਣੀ ਬੈਠੇ ਨੇ ਨਾ, ਪਨਿਆਰਾਂ ਵਾਲੇ ਕੀ ਸਰਸੇ ਵਾਲਾ ਗੁਰੂ ਪਿਆਰੇ ਵਿਆਸ ਵਾਲੇ ਕਿੰਨੇ ਨੇ, ਉਹਨਾਂ ਨੇ ਕਹਿਣਾ ਸੀ ਸਾਡੇ ਗੁਰੂ ਦੀ ਬੰਦਗੀ ਕੀਤੀ ਹੈ। ਭੁਲੇਖੇ ਪੈ ਜਾਣੇ ਸੀ, ਮਹਾਰਾਜ ਨੇ ਸਪਸ਼ਟ ਲਿਖ ਦਿੱਤਾ। ਮਹਾਰਾਜ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ। ਕਿਹਦੀ ਬੰਦਗੀ? ਮਹਾਕਾਲ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ, ਜਿਹਦਾ ਕਾਲ ਨਹੀਂ ਹੋਣਾ ਕਦੇ। ਬਾਕੀ ਜਿੰਨਾ ਵੀ ਦ੍ਰਿਸ਼ਟਮਾਨ ਹੈ, ਸਕਲ ਮਥੇਰਨਾ, ਜੋ ਵੀ ਭਾਈ ਦ੍ਰਿਸ਼ਟੀ ਵਿੱਚ ਆਉਂਦਾ, ਸਭ ਨੇ ਜਾਣਾ ਇੱਕ ਦਿਨ, ਦੇਵੀ ਦੇਵਤੇ ਵੀ ਗਏ ਜਾਣਾ, ਪਰ ਜਿਹਨੇ ਨਹੀਂ, ਜਿਹਦੇ ਕਾਲ ਦੇ ਅਧੀਨ ਨਹੀਂ ਹੈ, ਉਹ ਹੈ ਮਹਾਕਾਲ, ਅਕਾਲ ਪੁਰਖ ਵਾਹਿਗੁਰੂ। ਮਹਾਕਾਲ ਕਾਲ ਕਾ ਅਰਾਧੀ, ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ। ਇਹ ਵਿਦ ਕਰਤ ਤਪੱਸਿਆ ਭਇਓ ਦਵੈਤੇ ਏਕ ਰੂਪ ਹਵਾ ਗਇਓ। ਬੰਦਗੀ ਕਰਦੇ ਕਰਦੇ ਇੱਕ ਦਿਨ ਮਹਾਰਾਜ ਕਹਿੰਦੇ ਮੈਂ ਤੇ ਪਰਮੇਸ਼ਰ ਇੱਕ ਹੋ ਗਏ। ਅਤੇ ਗੁਰੂ ਪਿਆਰਿਓ, ਹੁਣ ਆਪਾਂ ਆਮ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਕਿ ਸਤਿਗੁਰੂ ਜੀ ਹੇਮਕੁੰਟ ਸਾਹਿਬ ਚਲੇ ਗਏ, ਬੰਦਗੀ ਕਰਨ ਲੱਗ ਗਏ। ਉੱਥੇ ਸਿੱਧਾ ਬੰਦਗੀ ਨਹੀਂ ਸੀ ਕਰ ਹੋਣੀ, ਆ ਸਰੀਰ ਨਹੀਂ ਸੀ ਜਾ ਜਾਣਾ, ਇਹ ਸਰੀਰ ਨਹੀਂ ਉੱਥੇ ਰਹਿ ਸਕਦਾ। ਬਹੁਤ ਇੱਕ ਸਮਝਣ ਵਾਲੀ ਸੁਣਨ ਵਾਲੀ ਗੱਲ ਆ ਪਿਆਰਿਓ, ਆਪਾਂ ਜਾਂਦੇ ਹਾਂ ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਨੂੰ ਪਤਾ, ਕੁਝ ਘੰਟੇ ਉੱਥੇ ਰਹਿੰਦੇ ਹਾਂ, ਬਹੁਤ ਠੰਡ ਹੁੰਦੀ ਹੈ, ਨਾਲੇ ਗਰਮੀ ਦੇ ਸਮੇਂ ਜਾਂਦੇ ਹਾਂ, ਅਤੇ ਸਰਦੀਆਂ ਤਾਂ ਉੱਥੇ ਬਹੁਤ ਜ਼ਿਆਦਾ ਬਰਫ਼ ਜੰਮੀ ਹੁੰਦੀ ਹੈ।
ਤੇ ਉੱਥੇ ਤਿੰਨ ਯੁੱਗ ਕਿਵੇਂ ਬੈਠੇ ਮਹਾਰਾਜ? ਇਦੋਂ ਪਹਿਲਾਂ ਵੀ ਇੱਕ ਜੀਵਨ ਹੋਰ ਸੀ ਮਹਾਰਾਜ ਦਾ। ਸਤਯੁਗ ਸਮੇਂ ਮਹਾਰਾਜ ਜੀ ਵਿਜੇਨਗਰ ਦੀ ਰਿਆਸਤ ਗੁਰੂ ਪਿਆਰੋ ਨੇਪਾਲ ਵੱਲ ਦੀਰਘਦਰਸ਼ੀ ਨਾਮ ਦੇ ਨਾਂ 'ਤੇ ਬਹੁਤ ਵੱਡੇ ਰਾਜੇ ਸੀ ਮਹਾਰਾਜ ਸਤਯੁਗ ਦੇ ਵਿੱਚ, ਅਤੇ ਬਹੁਤ ਰਾਜ ਭਾਗ ਕੀਤਾ। ਰਾਜਿਆਂ ਨੂੰ ਸ਼ੌਂਕ ਹੁੰਦਾ ਸੀ ਕਿ ਕਥਾ ਕਰਨੀ, ਕਥਾ ਕਰਾਉਣੀ, ਵਿਦਵਾਨ ਪੰਡਿਤ ਬੁਲਾਉਣੇ। ਦੀਰਘਦਰਸ਼ੀ ਰਾਜੇ ਨੇ ਵੀ ਵਿਦਵਾਨ ਪੰਡਿਤ ਬੁਲਾਏ, ਕਥਾ ਹੋਈ। ਕਥਾ ਚੱਲਦੀ ਚੱਲਦੀ ਇੱਕਦਰ ਵਿਚਾਰ ਚੱਲਿਆ ਕਿ ਤਪੋ ਰਾਜ, ਰਾਜੋ ਨਰਕ, ਇਹ ਵਿਚਾਰ ਚੱਲੀ। ਜਦੋਂ ਸੁਣਿਆ ਵੀ ਰਾਜ ਤੋਂ ਬਾਅਦ ਫਿਰ ਨਰਕ ਹੈ, ਐਸੇ ਰਾਜ ਤੋਂ ਕੀ ਕਰਾਉਣਾ, ਕਿਉਂ ਨਾ ਤਿਆਗਿਆ ਜਾਵੇ, ਨਰਕ ਜ਼ਰੂਰ ਹੀ ਭੋਗਣਾ। ਮਨ 'ਚ ਵਿਚਾਰ ਆ ਗਿਆ, ਮਨ ਵਿਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਜਿਸ ਨੂੰ ਮਿਲਣ ਨਾਲ, ਜਿਸ ਦੇ ਦਰਸ਼ਨ ਕਰਨ ਨਾਲ ਸਦਾ ਅਵਨਾਸੀ ਰਾਜ ਦੀ ਪ੍ਰਾਪਤੀ ਹੁੰਦੀ ਹੈ, ਉਸ ਪ੍ਰਭੂ ਪਿਆਰੇ ਪਰਮੇਸ਼ਰ ਦਾ ਮਿਲਾਪ, ਉੱਧਰ ਨੂੰ ਮਨ ਹੋ ਗਿਆ। ਰਾਜੇ ਭਰਥਰੀ ਵਰਗੇ, ਗੋਪੀ ਚੰਦ ਰਾਜੇ, ਕਿੰਨੇ ਹੋਰ ਰਾਜਾਂ ਦਾ ਜ਼ਿਕਰ ਆਉਂਦਾ ਪਿਆਰਿਓ, ਰਾਜ ਪਾਗ ਛੱਡ ਕੇ ਜੋਗੀ ਬਣੇ, ਨਾਮ ਨਾਲ ਜੁੜੇ, ਸੇਵਾ ਸਿਮਨ ਦੇ ਨਾਲ ਜੁੜੇ। ਕਿਉਂਕਿ ਅੱਜ ਉਹ ਆਪਾਂ ਮਾਇਆ ਦੇਖਦੇ ਹਾਂ, ਭਗਤੀ ਵੇਖਦੇ ਹਾਂ, ਵੇਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਇਹ ਸੰਸਾਰ ਵਿੱਚ ਰਹਿਣਾ ਮਾਇਆ ਬਿਨਾਂ ਸਰਨਾ ਨਹੀਂ ਹੈ, ਪਰ ਜੋ ਪਰਮੇਸ਼ਰ ਦੇ ਨਾਮ ਦਾ ਆਨੰਦ ਹੈ, ਚਰਨਾਂ ਦਾ ਆਨੰਦ ਹੈ, ਉਹ ਲੱਗੇ ਹੀ ਹੈ। ਉੱਥੇ ਜਾ ਕੇ ਸਾਰੀਆਂ ਇਛਾਵਾਂ ਵਾਸਨਾਵਾਂ ਖਤਮ ਹੋ ਜਾਂਦੀਆਂ ਨੇ, ਪ੍ਰਭੂ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ। ਸੋ ਸਤਿਗੁਰਾਂ ਨੇ ਰਾਜ ਪਾਗ ਛੱਡਿਆ, ਦੀਰਘਦਰਸ਼ੀ ਰਾਜੇ ਦੇ ਨਾਮ 'ਤੇ ਸਤਿਗੁਰੂ ਜੀ ਸਤਯੁਗ ਵੇਲੇ ਦਾ ਜ਼ਿਕਰ ਹੈ। ਰਾਜ ਪਾਗ ਛੱਡਦੇ ਜੰਗਲ ਵੇਲਿਆਂ 'ਚ ਲੱਭਦੇ ਹੋਏ ਜਗ੍ਹਾ ਉਹ ਅਸਥਾਨ 'ਤੇ ਆ ਗਏ ਜਿੱਥੇ ਅੱਜ ਭਾਈ ਸ੍ਰੀ ਹਜ਼ੂਰ ਸਾਹਿਬ ਅਸਥਾਨ ਨੇ, ਅਬਚਲ ਨਗਰ। ਉੱਥੇ ਗੋਦਾਵਰੀ ਦੇ ਕੰਢੇ ਗੋਦ ਜਮਾ ਆਵਰੀ, ਜੋ ਰਿਸ਼ੀਆਂ ਦੀ ਗੋਦ ਵਿੱਚੋਂ ਨਿਕਲੀ ਗੋਦਾਵਰੀ, ਜ਼ਿਕਰ ਆਉਂਦਾ ਉਦੋਂ ਕਹਿੰਦੇ ਦੁੱਧ ਦੀ ਚੱਲਿਆ ਵਗਿਆ ਕਰਦੀ ਸੀ, ਉਹਦੇ ਆਲੇ ਦੁਆਲੇ ਰਿਸ਼ੀ ਮੁਨੀ ਸਾਧੂ ਮਹਾਤਮਾ ਬੈਠ ਕੇ ਬੰਦਗੀ ਕਰਦੇ ਸੀ। ਤੋ ਉਸ ਦੁੱਧ ਦੇ ਅਸਾਰੇ ਗੁਜ਼ਾਰਾ ਕਰਕੇ ਭਾਈ ਆਪਣਾ ਸਮਾਂ ਬਤੀਤ ਕਰਦੇ ਸੀ, ਬੰਦਗੀ ਕਰਦੇ ਸੀ। ਸੋ ਸਤਿਗੁਰੂ ਜੀ ਬੈਠ ਕੇ ਨੇ ਬੰਦਗੀ ਕਰਨ ਲੱਗ ਗਏ। ਬੰਦਗੀ ਕਰਦੇ ਕਰਦੇ ਉਹ ਅਵਸਥਾ ਆਈ ਇੱਕ ਦਿਨ, ਜਦੋਂ ਨਾ ਤਿਸ ਉਸਨ, ਨਾ ਹੀ ਤਿਸ ਸੀਤ, ਨਾ ਭੁੱਖ, ਨਾ ਤੇ, ਨਾ ਗਰਮੀ, ਨਾ ਸਰਦੀ, ਨਾ ਪਿਆਸ। ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਫਿਰ ਸਤਿਗੁਰੂ ਜੀ ਗਏ ਸੀ ਗੁਰੂ ਪਿਆਰਿਓ ਹੇਮਕੁੰਡ ਸਾਹਿਬ, ਫਿਰ ਬੰਦਗੀ ਕਰਨ ਲੱਗੇ ਸੀ। ਪਹਿਲਾਂ ਆਪਣਾ ਸਰੀਰ ਦੀ ਸਾਧਨਾ ਕੀਤੀ, ਆਤਮਾ ਨੂੰ ਬਲਵਾਨ ਕੀਤਾ, ਉੱਥੇ ਬੈਠਣ ਦੇ ਯੋਗ ਬਣਾਇਆ, ਫਿਰ ਜਾ ਕੇ ਬੰਦਗੀ ਕਰਨ ਲੱਗੇ ਨੇ। ਇਹ ਸਤਿਗੁਰੂ ਜੀ ਲਿਖਦੇ ਨੇ ਫਿਰ ਕਿ ਸਾਨੂੰ ਮਾਤ ਲੋਕ ਵਿੱਚ ਕਿਉਂ ਆਉਣਾ ਪਿਆ। ਅਤੇ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਤਾਤ ਮਾਤ ਮੁਲ ਅਰਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂਤੇ ਪੈ ਪ੍ਰਸੰਨ ਗੁਰਦੇਵਾ। ਸਾਡੇ ਮਾਤਾ ਪਿਤਾ ਨੇ ਬਾਬੇ ਬਕਾਲੇ ਦੀ ਧਰਤੀ 'ਤੇ ਬੰਦਗੀ ਕੀਤੀ, ਬੰਦਗੀ ਕਰਦੇ ਕਰਦੇ ਇੱਕ ਦਿਨ ਉਹ ਅਵਸਥਾ ਆਈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਬੇ ਬਕਾਲੇ ਦੀ ਧਰਤੀ 'ਤੇ ਪਹੁੰਚ ਗਏ ਨੇ, ਮਾਤਾ ਜੀ ਨਾਲ ਮਿਲਾਪ ਹੋਇਆ, ਬਚਨ ਹੋਏ। ਬੰਦਗੀ ਕਰਦੇ ਕਰਦੇ 26 ਸਾਲ 9 ਮਹੀਨੇ 13 ਦਿਨ ਦਾ ਸਮਾਂ ਬਤੀਤ ਹੋ ਗਿਆ, ਵੀ ਥੋੜ੍ਹਾ ਸਮਾਂ ਨਹੀਂ ਭਾਈ, ਬਹੁਤ ਵੱਡੀ ਬੰਦਗੀ। ਫਿਰ ਅਕਾਲ ਪੁਰਖ ਵਾਹਿਗੁਰੂ ਪਹੁੰਚੇ ਨੇ, ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਨਾਲ ਬਚਨ ਹੋਇਆ। ਪਰਮੇਸ਼ੁਰ ਆਖਣ ਲੱਗੇ ਮਾਤਾ ਤੁਹਾਡੀ ਬੰਦਗੀ ਬਹੁਤ ਵੱਡੀ ਹੈ, ਅਸੀਂ ਪ੍ਰਸੰਨ ਹੋਏ ਹਾਂ, ਮੰਗੋ ਕੀ ਮੰਗਦੇ ਹੋ। ਮਾਤਾ ਜੀ ਕਹਿਣ ਲੱਗੇ ਪਰਮੇਸ਼ੁਰ ਕੋਈ ਮੰਗ ਰਹੀ ਹੋ ਨਹੀਂ, ਤੁਹਾਡੇ ਦਰਸ਼ਨ ਹੋ ਗਏ, ਨਹੀਂ ਕੁਝ ਚਾਹੀਦਾ। ਫਿਰ ਬਚਨ ਹੋਇਆ, ਮਹਾਰਾਜ ਕਹਿੰਦੇ ਮੰਗੋ ਕੁਝ। ਮਾਤਾ ਜੀ ਕਹਿੰਦੇ ਜੀ ਪ੍ਰਸੰਨ ਹੋ, ਇੱਕ ਪੁੱਤਰ ਦੀ ਦਾਤ ਦੇ ਦਿਓ। ਪਰਮੇਸ਼ੁਰ ਕਹਿੰਦੇ ਦੁੱਧ ਪੁੱਤ ਦੁਨੀਆ ਮੰਗਦੀ ਆ, ਛੋਟੀ ਮੰਗ ਆ, ਤੁਹਾਡੀ ਬੰਦਗੀ ਬਹੁਤ ਵੱਡੀ ਆ, ਵੱਡੀ ਮੰਗ ਮੰਗੋ। ਧਿਆਨ ਦਿਓ ਗੁਰੂ ਪਿਆਰਿਓ ਕੀ ਮੰਗਿਆ ਸੀ।
ਮਾਤਾ ਜੀ ਕਹਿੰਦੇ ਪਰਮੇਸ਼ਰ ਮੰਗਣਾ ਤਾਂ ਪੁੱਤਰ ਆ ਤੁਹਾਡੇ ਤੋਂ, ਪਰ ਸਾਡੇ ਘਰ ਐਸੇ ਸਪੁੱਤਰ ਆਉਣ ਜੈਸੇ ਨਾ ਤਾਂ ਪਹਿਲਾਂ ਕੋਈ ਦੁਨੀਆਂ 'ਤੇ ਆਇਆ ਹੋਵੇ ਅਤੇ ਨਾ ਮੁੜ ਕੇ ਆਵੇ। ਬੋਲੋ ਸਤਨਾਮ ਸ੍ਰੀ। ਹੁਣ ਧਿਆਨ ਦੇ ਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦੁਨੀਆਂ 'ਤੇ ਆਇਆ ਭਾਈ ਜਾਂ ਕੌਣ ਆਇਆ ਹੋਵੇ, ਨਾ ਮੁੜ ਕੇ ਐਡੀ ਵੱਡੀ ਆਸ ਹੋ ਸਕਦੀ ਹੈ? ਤਿੰਨ ਯੁੱਗ ਦੀ ਬੰਦਗੀ ਵਾਲਾ ਕੌਣ ਦੁਨੀਆਂ 'ਤੇ ਆਇਆ? ਪੁੱਤਰਾਂ ਦਾ ਦਾਨੀ, ਸਰਬੰਸ ਦਾਨੀ, ਅੰਮ੍ਰਿਤ ਦਾ ਦਾਤਾ, ਜਿਹੜੇ ਅੰਮ੍ਰਿਤ ਨੂੰ ਆਬੇ ਹਯਾਤ ਨੂੰ ਬੜੇ ਬੜੇ ਰਾਜੇ ਲੱਭਦੇ ਮਰ ਗਏ ਨੇ ਸਿਕੰਦਰ ਵਰਗੇ, ਉਹ ਆਬੇ ਹਯਾਤ ਸਾਨੂੰ ਸੰਸਾਰ 'ਤੇ ਲਿਆ ਕੇ ਵੰਡ ਦਿੱਤਾ। ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਛਕਿਆ ਕਰੋ ਅੰਮ੍ਰਿਤ ਅਵਿਨਾਸ਼ੀ ਬਣ ਦੇ ਵਾਸਤੇ ਪੈ ਰਹੋ, ਜ਼ਰੂਰ ਅੰਮ੍ਰਿਤ ਦਾ ਬਟਾ ਤਾਂ ਅੰਮ੍ਰਿਤ ਦੇ ਧਾਰਨੀ ਹੋਵੋ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਤ ਬਖਸ਼ੀ ਸਾਨੂੰ। ਐਡਾ ਕੌਣ ਦੁਨੀਆਂ 'ਤੇ ਆਇਆ? ਸਰਬੰਸ ਦਾਨੀ। ਤੋ ਗੁਰੂ ਪਿਆਰਿਓ ਤਥਾ ਅਸਤੂ ਕਹਿ ਦਿੱਤਾ ਪਰਮੇਸ਼ਰ ਨੇ, ਪਰ ਫਿਕਰ ਪੈ ਗਿਆ ਸੀ ਐਡੀ ਮਹਾਨ ਬਲਵਾਨ ਆਤਮਾ ਕੌਣ, ਜਿਹੜਾ ਨਾ ਤਾਂ ਪਹਿਲਾਂ ਕੋਈ ਆਇਆ ਹੋਵੇ ਨਾ ਗਾਹਾਂ ਨੂੰ ਆਵੇ, ਫਿਕਰ ਪੈ ਗਿਆ। ਤਿੰਨਾਂ ਲੋਕਾਂ 'ਚ ਧਿਆਨ ਮਾਰਿਆ ਸੀ ਪਰਮੇਸ਼ਰ ਨੇ, ਇੰਨੀ ਮਹਾਨ ਬਲਵਾਨ ਆਤਮਾ ਕੌਣ ਹੋ ਸਕਦੀ ਹੈ? ਤਿੰਨਾਂ ਲੋਕਿਆਂ ਧਿਆਨ ਮਾਰਿਆ, ਜਦੋਂ ਤੋਂ ਫਿਰ ਧਿਆਨ ਪਹੁੰਚਿਆ ਸੀ ਪਿਆਰਿਓ ਹੇਮਕੁੰਡ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਬੈਠੇ ਬੰਦਗੀ ਕਰ ਰਹੇ ਨੇ। ਬੰਦਗੀ ਜਦੋਂ ਕਰ ਰਹੇ ਸੀ ਉਦੋਂ ਸਤਿਗੁਰਾਂ ਦਾ ਨਾਮ ਸੀ ਪਿਆਰਿਓ ਦੁਸ਼ਟ ਦਮਨ, ਪਹਿਲਾ ਨਾਮ ਆ ਗਿਆ ਦੀਰਘਦਾਸੀ, ਇਹ ਦੂਸਰਾ ਨਾਮ ਪਿਆਰਿਓ ਦੁਸ਼ਟ ਦਮਨ। ਇਹ ਨਾਮ ਕਿਵੇਂ ਪੈਦਾ ਹੋਇਆ? ਆਪ ਜੀ ਨੂੰ ਪਤਾ ਸਤਯੁਗ ਦੇ ਵਿੱਚ ਦੇਵੀ ਦੇਵਤਿਆਂ ਦਾ ਰਾਕਸ਼ਾਂ ਦੇ ਨਾਲ ਜੰਗ ਯੁੱਧ ਹੋਇਆ ਸੀ। ਉਹ ਜੰਗ ਯੁੱਧ ਹੁੰਦਾ ਹੁੰਦਾ, ਕਿਤੇ ਪੜ੍ਹਿਆ ਕਰੋ ਗੁਰੂ ਪਿਆਰਿਓ, ਚੰਡੀ ਦੀ ਵਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਜਿਹਦੇ ਵਿੱਚ ਅਰਦਾਸ ਆਉਂਦੀ ਹੈ ਆਪਣੀ, ਉਹਦੇ ਵਿੱਚ ਸਾਰਾ ਉਹ ਜੰਗਾਂ ਯੁੱਧਾਂ ਬਾਰੇ ਲਿਖਿਆ ਹੋਇਆ, ਦੇਵੀ ਦੇਵਤਿਆਂ ਦਾ ਜੋ ਜੰਗ ਹੋਇਆ, ਕੱਲੇ ਕੱਲਿਆਂ ਦਾ ਨਾਮ ਵੀ ਲਿਖਿਆ ਉਹਦੇ ਵਿੱਚ, ਪੜ੍ਹਿਆ ਕਰੋ। ਉਹਦੇ ਵਿੱਚ ਜਦੋਂ ਜੰਗ ਯੁੱਧ ਹੁੰਦਾ ਹੁੰਦਾ ਜਿਹੜੇ ਰਾਕਸ਼ ਸੀ ਪਿਆਰਿਓ, ਉਹ ਦੇਵਤਿਆਂ ਦੇ ਭਾਰੂ ਪੈ ਗਏ। ਜੰਗ ਹੁੰਦਾ ਹੁੰਦਾ ਉੱਥੇ ਪਹੁੰਚ ਗਏ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਬੰਦਗੀ 'ਤੇ ਤਪੱਸਿਆ ਕਰ ਰਹੇ ਸੀ ਹੇਮਕੁੰਡ ਸਾਹਿਬ। ਉੱਥੇ ਫਿਰ ਦੇਵਤਿਆਂ ਨੇ ਬੇਨਤੀ ਕੀਤੀ ਕਿ ਤੁਸੀਂ ਮਹਾਨ ਆਤਮਾ, ਬਲਵਾਨ ਆਤਮਾ, ਤੁਹਾਡੀ ਸਿਮਰਨ ਦੇ ਨਾਲ ਹੋਏ ਵੀ ਸਾਡੀ ਮਦਦ ਕਰੋ, ਸਾਨੂੰ ਤੇ ਭਾਰੂ ਹੋ ਗਏ ਨੇ ਜਿਹੜੇ ਰਾਕਸ਼ ਨੇ, ਸਾਡੀ ਰੱਖਿਆ ਕਰੋ। ਤਾਂ ਗੁਰੂ ਪਿਆਰੇ, ਕਿਉਂਕਿ ਤਪ ਤੋਂ ਸ਼ਕਤੀ ਮਿਲਦੀ ਹੈ, ਨਾਮ ਦੇ ਵਿੱਚ ਸ਼ਕਤੀ ਹੈ, ਸ਼ਕਤੀਆਂ ਪੈਦਾ ਹੁੰਦੀਆਂ ਨੇ ਸਿਮਰਨ ਕਰਨ ਦੇ ਨਾਲ। ਸਤਿਗੁਰਾਂ ਨੇ ਫਿਰ ਉਹ ਸ਼ਕਤੀਆਂ ਵਰਤੀਆਂ, ਉੱਥੇ ਉਹ ਦੇਵੀ ਦੇਵਤਿਆਂ ਦੇ ਨਾਲ ਹੋ ਕੇ ਉਹਨਾਂ ਦੈਂਤਾਂ ਨੂੰ ਭਜਾਇਆ, ਅਤੇ ਜਦੋਂ ਬਹਾਦਰੀ ਦੇਖੀ ਦੇਵੀ ਦੇਵਤਿਆਂ ਨੇ ਤਾਂ ਉਦੋਂ ਖੁਸ਼ ਹੋ ਕੇ ਨਾਮ ਰੱਖਿਆ ਸੀ ਮਹਾਰਾਜ ਦਾ, ਤੁਸੀਂ ਦੁਸ਼ਟਾਂ ਦਾ ਨਾਸ਼ ਕੀਤਾ ਇਸ ਕਰਕੇ ਤੁਹਾਡਾ ਨਾਮ ਹੈ ਦੁਸ਼ਟ ਦਮਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖਿਆ ਕਰੋ, ਕਿਉਂਕਿ ਜਿਹੜਾ ਆਪਣਾ ਮਨ ਇੱਧਰ ਉੱਧਰ ਗਿਆ ਹੁੰਦਾ ਨਾ ਭੈਣੋ, ਗੁਰੂ ਪਿਆਰਿਓ ਉਹ ਮੁੜ ਆਉਂਦਾ। ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੂਸਰਾ ਨਾਮ ਹੋ ਗਿਆ। ਅਤੇ ਗੁਰੂ ਪਿਆਰਿਓ ਜਦੋਂ ਬੰਦਗੀ ਕਰ ਰਹੇ ਸੀ ਹੇਮਕੁੰਡ ਸਾਹਿਬ, ਪਤਾ ਕਰਿਓ ਉੱਧਰੋਂ ਲੋਕਲ ਜਿਹੜੇ ਲੋਕ ਨੇ ਉੱਧਰਲੇ, ਇਹ ਕਿਹੜਾ ਸਥਾਨ ਆਪਾਂ ਹੇਮਕੁੰਡ ਸਾਹਿਬ ਕਹਿੰਦੇ ਹਾਂ? ਉਹ ਕਹਿੰਦੇ ਨੇ ਲੋਕਪਾਲ, ਲੋਕਪਾਲ ਇਹਦਾ ਨਾਮ ਹੈ। ਕਹਿੰਦੇ ਇੱਥੇ ਲੋਕਪਾਲ ਰਹਿੰਦਾ ਸੀ, ਇਹ ਵੀ ਜਦੋਂ ਬੰਦਗੀ ਕਰਦੇ ਸੀ ਪਹਿਲਾ ਨਾਮ ਸਤਿਗੁਰਾਂ ਦਾ ਲੋਕਪਾਲ ਸੀ। ਤਿੰਨ ਨਾਮ ਹੋ ਗਏ ਨੇ, ਇੱਕ ਫਿਰ ਬਚਪਨ ਵੇਲੇ ਸਤਿਗੁਰਾਂ ਦਾ ਨਾਮ ਗੋਬਿੰਦ ਰਾਏ, ਅਤੇ ਪੰਜਵਾਂ ਨਾਮ ਸਤਿਗੁਰਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਬੋਲੋ ਸਤਨਾਮ ਸ੍ਰੀ। ਅਤੇ ਗੁਰੂ ਪਿਆਰਿਓ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਪਹੁੰਚੇ ਨੇ ਹੇਮਕੁੰਡ ਸਾਹਿਬ ਦੀ ਠੇਰੀ 'ਤੇ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਬੰਦਗੀ ਸਿਮਰਨ ਕਰ ਰਹੇ ਸੀ, ਸਮਾਧੀ ਲੱਗੀ ਹੋਈ ਆ। ਆਵਾਜ਼ ਮਾਰੀ ਪਰਮੇਸ਼ਰ ਨੇ, ਐ ਦੁਸ਼ਟ ਦਮਨ ਨੇਤਰ ਪ੍ਰਕਾਸ਼ ਕਰੋ, ਅਕਾਲ ਪੁਰਖ ਵਾਹਿਗੁਰੂ ਸਾਹਮਣੇ ਖੜ੍ਹਿਆ ਬਚਨ ਕਰੋ। ਉਦੋਂ ਬਚਨ ਹੋਇਆ, ਦੱਸੋ ਜੀ, ਨਮਸਕਾਰ ਕੀਤੀ, ਚੰਨ ਪਰਸੇ
ਪਰਮੇਸ਼ਰ ਕਹਿਣ ਲੱਗੇ ਇਹ ਦੁਸ਼ਟ ਦਮਨ ਤੁਹਾਡੀ ਮਾਤ ਲੋਕ ਵਿੱਚ ਜ਼ਰੂਰਤ ਪੈ ਗਈ ਹੈ, ਕਿਉਂਕਿ ਮਾਤਾ ਜੀ ਨਾਲ ਵਚਨ ਹੋਇਆ ਸੀ ਨਾ, ਜਾਓ ਜਾ ਕੇ ਅਵਤਾਰ ਧਾਰਨਾ ਕਰੋ, ਤੀਸਰਾ ਪੰਥ ਸਾਜੋ, ਜ਼ੁਲਮ ਦਾ ਨਾਸ਼ ਕਰੋ, ਧਰਮ ਦਾ ਪ੍ਰਕਾਸ਼ ਕਰੋ। ਮਹਾਰਾਜ ਕਹਿੰਦੇ ਸਾਡਾ ਮਨ ਨਹੀਂ ਸੀ ਕਰਦਾ ਪਰਮੇਸ਼ਰ ਦੇ ਚਰਨਾਂ ਨਾਲੋਂ ਵੱਖ ਹੋਣ ਨੂੰ, ਅਸੀਂ ਜਵਾਬ ਦੇ ਦਿੱਤਾ। ਲਿਖਦੇ ਨੇ ਮਹਾਰਾਜ, ਚਿੱਤ ਨਾ ਪਇਓ ਹਮਰੋ ਆ ਬਣ ਕੈ ਚੁਵੀ ਰਹੀ ਸੁਤ ਪ੍ਰਭ ਚਰਨਨ ਮੈਂ। ਕਹਿੰਦੇ ਸਾਡਾ ਮਨ ਨਹੀਂ ਸੀ ਕਰਦਾ ਪਰਮੇਸ਼ਰ ਦੇ ਚਰਨਾਂ ਨਾਲੋਂ ਵੱਖ ਹੋਣ ਨੂੰ, ਅਸੀਂ ਜਵਾਬ ਦੇ ਦਿੱਤਾ। ਦੂਸਰਾ ਵਚਨ ਫੇਰ ਹੋਇਆ, ਜਾਓ, ਫੇਰ ਕਹਿੰਦੇ ਅਸੀਂ ਜਵਾਬ ਦੇ ਦਿੱਤਾ। ਜਦੋਂ ਤੀਸਰਾ ਵਚਨ ਕਰਨ ਲੱਗੇ ਪਰਮੇਸ਼ਰ ਥੋੜ੍ਹਾ ਸਮਾਂ ਰੁਕ ਗਏ ਨੇ, ਤੀਸਰੇ ਤੋਂ ਕਹਿੰਦੇ ਚੌਥਾ ਵਚਨ ਹੀ ਨਹੀਂ ਹੁੰਦਾ। ਫਿਰ ਮਹਾਰਾਜ ਕਹਿੰਦੇ ਮੈਨੂੰ ਇੱਕ ਲਾਲਚ ਦਿੱਤਾ ਥੋੜ੍ਹਾ ਚਿਰ ਰੁਕ ਕੇ ਪਰਮੇਸ਼ਰ ਨੇ, ਉਹ ਵੀ ਬਹੁਤ ਵੱਡਾ ਲਾਲਚ। ਧਿਆਨ ਦਿਓ ਪਿਆਰਿਓ, ਆਪਾਂ ਕੌਣ ਆ, ਐਡੀ ਵੱਡੀ ਪਦਵੀ ਆਪਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਮਿਲੀ। ਅਕਾਲ ਪੁਰਖ ਕਹਿੰਦੇ ਆ ਦੁਸ਼ਟ ਦਮਨ ਤੁਹਾਨੂੰ ਹੁਣ ਅਸੀਂ ਆਪਣਾ ਪੁੱਤਰ ਬਣਾ ਰਹੇ ਹਾਂ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰ ਚੁਰ ਕਰ ਵੇਖੋ ਸਾਜਾ।

ਮਹਾਰਾਜ ਕਹਿੰਦੇ ਜਦੋਂ ਪਿਤਾ ਪੁੱਤਰ ਵਾਲਾ ਰਿਸ਼ਤਾ ਸਾਹਮਣੇ ਆ ਗਿਆ ਫਿਰ ਅਸੀਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰ ਦਿੱਤੀ, ਸੱਤ ਵਚਨ ਕਹਿ ਦਿੱਤਾ, ਆਪਣੇ ਵੀ ਘਰ ਮਾਤਾ ਪਿਤਾ ਨੇ ਧਿਆਨ ਦਿਓ, ਜਿਹਦੇ ਘਰ ਮਾਤਾ ਪਿਤਾ ਨੇ ਪਿਆਰੇ ਉਹਨੂੰ ਕਿਸੇ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਘਰੇ ਹੀ ਤੁਹਾਡੇ ਤੀਰਥ ਨੇ, ਸੇਵਾ ਕਰ ਲਿਆ ਕਰੋ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਦਿਖਾਇਆ ਸਾਨੂੰ, ਕਹਿੰਦੇ ਜਦੋਂ ਪਿਤਾ ਪੁੱਤਰ ਵਾਲਾ ਰਿਸ਼ਤਾ ਹੋ ਗਿਆ ਅਸੀਂ ਸੱਤ ਵਚਨ ਕਹਿ ਦਿੱਤਾ, ਫਿਰ ਆ ਕੇ ਮਾਤ ਲੋਕ ਜਵਤਾਰ ਧਾਰਨਾ ਕੀਤਾ। ਫਿਰ ਕਿੱਡੇ ਵੱਡੇ ਪਰਉਪਕਾਰ ਗੁਰੂ ਪਿਆਰੇ ਹੋ ਸਤਿਗੁਰਾਂ ਨੇ ਆਉਣ ਸਾਰ ਨੌਵੇਂ, ਜਦੋਂ 9 ਸਾਲ ਦੇ ਸੀਗੇ, ਛੋਟੀ ਅਵਸਥਾ, ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਪਿਤਾ ਨੂੰ ਤੋਰ ਦਿੱਤਾ ਦਿੱਲੀ ਵੱਲ। ਕਿੱਡੀ ਵੱਡੀ ਪਿਆਰਿਓ ਦੇਣ ਸੀ ਇਹ, ਇੱਕ ਕੌਮ ਦੀ ਰਾਖੀ ਕੀਤੀ ਇੰਨੀ ਛੋਟੀ ਅਵਸਥਾ ਦੇ ਵਿੱਚ। ਗੁਰੂ ਮਹਾਰਾਜ ਨੇ ਕਿਹਾ ਕਿ ਬਹੁਤ ਜ਼ਾਲਮ ਬਾਦਸ਼ਾਹ ਜਿਹਦੇ ਨਾਲ ਟੱਕਰ ਹੋਣੀ ਆ ਤੇਰੀ, ਕਹਿੰਦੇ ਕੋਈ ਪਰਵਾਹ ਨਹੀਂ, ਤੁਸੀਂ ਜਾਓ ਧਰਮ ਦੀ ਰੱਖਿਆ ਕਰੋ, ਮੇਰਾ ਫਿਕਰ ਨਾ ਕਰੋ। ਕਿੱਡੀ ਵੱਡੀ ਅਵਸਥਾ ਗੁਰੂ ਪਿਆਰਿਓ, ਕਿੱਡਾ ਵੱਡਾ ਬਲੀਦਾਨ ਅਤੇ ਹੋਰ ਅਨੇਕਾਂ ਅਮਰ ਦੀ ਦਾਤ ਬਖਸ਼ੀ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, ਐਡਾ ਵੱਡਾ ਕੌਣ ਦੁਨੀਆਂ 'ਤੇ ਆਇਆ। ਗੁਰੂ ਪਿਆਰਿਓ, ਬੜੇ ਬੜੇ ਦੇਵੀ ਦੇਵਤੇ ਡੋਲ ਗਏ ਨੇ, ਪੀਰ ਪਕੰਬਰ ਡੋਲ ਗਏ ਨੇ, ਜਦੋਂ ਕਿਤੇ ਪੁੱਤਰ ਦਾ ਮਰਨ ਦਾ ਸਹਾਤ ਦਾ ਸਮਾਂ ਆਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਹੱਸ ਪੁੱਤਰਾਂ ਨੂੰ ਜੰਗੇ ਮੈਦਾਨ ਵਿੱਚ ਤੋਰਿਆ, ਆਪਣੇ ਹੱਥੀਂ ਤਿਆਰ ਕਰਕੇ ਅਤੇ ਖੜ ਕੇ ਗੜੀ ਦੇ ਉੱਤੇ ਵੇਖਿਆ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਜਕਾਰਾ ਛੱਡਿਆ ਸੀ, ਬੋਲੋ ਸਤਨਾਮ। ਕੌਣ ਐਸਾ ਦੁਨੀਆਂ 'ਤੇ ਆਇਆ, ਐਸੇ ਮਹਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਆਪਾਂ ਸਪੁੱਤਰ ਹਾਂ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਆਪਾਂ ਪੋਤਰੇ ਹਾਂ ਪਿਆਰਿਓ, ਜੋ ਮਹਾਰਾਜ ਨੇ ਆਪ ਵਰ ਦਿੱਤਾ, ਮੈਂ ਆਪਣਾ ਸੁੱਤ ਤੋਹੇ ਨਵਾਜਾ ਤੁਹਾਨੂੰ ਆਪਣਾ ਪੁੱਤਰ ਬਣਾਉਂਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤਰ ਬਣਾਇਆ ਅਤੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਪੋਤਰੇ ਹਾਂ ਆਪਾਂ। ਬੜੇ ਪੀਰ ਪੈਗੰਬਰ ਔਲੀਏ ਆਏ ਪਰ ਕਿਸੇ ਨੂੰ ਪੁੱਤਰ ਹੋਣ ਦਾ ਦਰਜਾ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਤੋਂ ਬਿਨਾਂ। ਪਰ ਹੁਣ ਆਪਾਂ ਆਪਣੇ ਵੱਲ ਧਿਆਨ ਮਾਰਨਾ ਕਿ ਆਪਾਂ ਪੋਤਰੇ ਕਹਾਉਣ ਦੇ ਯੋਗ ਬਣ ਗਏ ਹਾਂ, ਭਾਈ ਹੋ ਗਏ ਹਾਂ ਆਪਾਂ ਪੋਤਰੇ ਕਹਾਉਣ ਦੇ ਯੋਗ, ਇਹ ਜ਼ਰੂਰ ਧਿਆਨ ਮਾਰਨਾ। ਅਤੇ ਨਹੀਂ ਅਜੇ ਆਪਾਂ ਲੱਗਦਾ ਵੀ ਅਸੀਂ ਪੋਤਰੇ ਕਹਾਉਣ ਦੇ ਯੋਗ ਨਹੀਂ ਹੋਏ, ਤਾਂ ਧਿਆਨ ਦੇ ਕੇ ਪਿਆਰਿਓ ਉਹ ਅਵਸਥਾ ਲਿਆਓ ਆਪਣੀ, ਅਮਰ ਛਕੋ ਸਿੰਘ ਸਜੋ, ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਹੋਵੋ ਗੁਰੂ ਪਿਆਰਿਓ, ਅੱਜ ਲੋੜ ਹੈ। ਅੱਜ ਵੇਖਦੇ ਹੋ ਤੁਸੀਂ ਖਬਰਾਂ ਚੱਲਦੀਆਂ ਸੁਣਦੇ ਹੋ ਸਭ, ਸਿੱਖੀ 'ਤੇ ਕਿੰਨਾ ਵੱਡਾ ਅੱਜ ਦੇਖ ਕੇ ਰਾਜ ਨਹੀਂ ਕੋਈ ਸਿੱਖ ਨੂੰ, ਇੰਡੀਆ ਦਾ ਜਿਹੜਾ ਹਾਲ ਹੈ ਵੇਖਦੇ ਹੋ ਆਪ ਜੀ। ਗੁਰੂ ਪਿਆਰਿਓ ਹੀ ਪਹਿਲਾਂ ਨੂੰ ਵੀ ਭੈੜਾ ਹਾਲ, 84 ਤੋਂ ਵੀ ਗਾਹਾਂ ਲੰਘਿਆ ਹੋਇਆ, ਆਪਦਾ ਵੱਡਾ ਯੋਗਦਾਨ ਆ ਗੁਰੂ ਪਿਆਰਿਓ, ਗੁਰੂ ਘਰਾਂ ਦਾ ਵੱਡਾ ਯੋਗਦਾਨ ਆ। ਇਹ ਗੁਰੂ ਘਰ ਵੀ ਬਹੁਤ ਪਹਿਲਾਂ ਤੋਂ ਲੈ ਕੇ ਸਾਰੇ ਪ੍ਰਬੰਧਕ, ਬੜੇ ਚੜ੍ਹਦੀ ਕਲਾ ਵਾਲੇ ਪ੍ਰਬੰਧਕ ਨੇ, ਸਾਰੇ ਬੜੇ ਜੁੜੇ ਹੋਏ ਨੇ, ਸਾਰੇ ਸ਼ਹੀਦਾਂ ਦੇ ਨਾਲ, ਸ਼ਹੀਦਾਂ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ। ਬੰਦੀ ਸਿੰਘਾਂ ਦੇ ਬਾਬਤ ਬਹੁਤ ਵੱਡਾ ਯੋਗਦਾਨ ਪਾ ਰਿਹਾ ਗੁਰੂ ਘਰ, ਆਪ ਜੀ ਸਾਰੇ ਰਲ ਮਿਲ ਕੇ ਪਿਆਰਿਓ, ਐਨ ਤਿਆਰ ਪਰ ਤਿਆਰ ਸਿੰਘ ਸਜੋ। ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਭਿਆਨਕ ਆ ਰਿਹਾ, ਆਪ ਜੀ ਪੜ੍ਹਦੇ ਹੋ ਸੁਣਦੇ ਹੋ ਸਾਰੇ, ਆਪ ਜੀ ਸਭ ਜੁੜੇ ਹੋਏ ਹੋ ਇੰਟਰਨੈੱਟ ਦੇ ਨਾਲ, ਸਭ ਸਿਆਣੀਆਂ ਸੰਗਤਾਂ ਨੇ ਪੜ੍ਹੀਆਂ ਲਿਖੀਆਂ, ਸੋ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ। ਤਿਆਰ ਵਰ ਤਿਆਰ ਹੋ ਕੇ ਪਿਆਈ ਸਿੰਘ ਸਜੋ, ਬਾਣੀ ਨਾਲ ਜੋੜੋ, ਬਾਣੀ ਬਾਣੇ ਦੇ ਧਾਰਨੀ ਹੋਵੋ ਪਿਆਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੀਵਨ 'ਤੇ ਆਪਾਂ ਕੁਝ ਵਿਚਾਰ ਕੀਤੀ ਹੈ ਅਤੇ ਉਸ ਅਸਥਾਨ ਦੇ ਰਸਤੇ ਦੇ ਵਿੱਚ ਦਸਾਂ ਦਾ 28 ਸਾਲ ਤੋਂ ਪਿਆਰਿਓ ਅਸਥਾਨ ਗੁਰੂ ਸਾਹਿਬ ਨੇ ਕਿਰਪਾ ਕੀਤੀ, 80 ਤੋਂ ਜਾਂਦੇ ਹਾਂ ਅਸੀਂ ਉੱਧਰ ਯਾਤਰਾ 'ਤੇ, ਬੜੀ ਬੜੀਆਂ ਯਾਤਰਾ ਲੈ ਕੇ ਜਾਣੀਆਂ, ਬੱਸਾਂ ਲੈ ਕੇ ਜਾਣੀਆਂ, ਟਰੱਕ ਭਰ ਕੇ ਸੰਗਤ ਦੇ ਜਾਣਾ। ਰਿਸ਼ੀਕੇਸ਼ ਤੋਂ ਅੱਗੇ 14-15 ਘੰਟੇ ਲੱਗ ਜਾਂਦੇ ਸੀ, ਸਿੰਗਲ ਰੋਡ ਸੀ, ਪੂਰੀ ਦਿਹਾੜੀ ਲੱਗ ਜਾਣੀ, ਰਸਤੇ ਦੇ ਵਿੱਚ ਕੋਈ ਜਲ ਪਾਣੀ ਛਕਣ ਦਾ ਸਥਾਨ ਨਹੀਂ ਸੀ ਹੁੰਦਾ, ਕੋਈ ਹੋਟਲ ਆਦਿ ਨਹੀਂ ਸੀ ਹੁੰਦਾ, ਗੁਰੂ ਘਰ ਨਹੀਂ ਸੀ ਹੁੰਦਾ।
ਬੜਾ ਔਖਾ ਹੋਣਾ, ਚਾਹ ਤੋਂ ਵੀ ਔਖੇ ਹੋਣਾ। ਅਤੇ ਉਦੋਂ ਫਿਰ ਮਨ ਦੇ ਵਿੱਚ ਆਇਆ, ਬੇਨਤੀ ਕੀਤੀ ਗੁਰੂ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਅਸਥਾਨ ਦੇ ਰਸਤੇ 'ਚ ਕੋਈ ਸੇਵਾ ਬਖਸ਼ੋ ਤਾਂ ਕਿ ਸੰਗਤਾਂ ਦੇ ਜੋੜੇ ਝਾੜ ਸਕੀਏ। ਸਤਿਗੁਰਾਂ ਨੇ ਨੇੜੇ ਹੋ ਕੇ ਬੇਨਤੀ ਸੁਣੀ। ਫਿਰ ਭਾਈ 28 ਸਾਲ ਪਹਿਲਾਂ 99 ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ। ਉਸ ਜਿਹੜਾ 300 ਕਿਲੋਮੀਟਰ ਦਾ ਹਿੱਲ ਏਰੀਆ ਬਾਈ ਰੋਡ, ਉਹਦੇ ਬਿਲਕੁਲ ਵਿਚਕਾਰ ਰਿਸ਼ੀਕੇਸ਼ ਤੋਂ 150 ਕਿਲੋਮੀਟਰ ਅੱਗੇ, ਅਤੇ ਉੱਥੇ ਫਿਰ ਇੱਕ ਖੁੱਲ੍ਹੀ ਪਲੇਨ ਜਗ੍ਹਾ ਮਿਲੀ ਰੋਡ ਲੈਵਲ ਦੀ। ਯੂਪੀ ਦਾ ਉਦੋਂ ਰਾਜ ਸੀਗਾ, ਯੂਪੀ ਸਰਕਾਰ ਸੀ ਉਦੋਂ। ਫਿਰ ਗੁਰੂ ਪਿਆਰਿਓ ਪਹਿਲਾਂ 2 ਸਾਲ ਕਿਰਾਏ 'ਤੇ ਜਗ੍ਹਾ ਲੈ ਕੇ ਟੈਂਟ ਲਾ ਕੇ, ਸੰਗਤਾਂ ਪਹਿਲਾਂ ਬਹੁਤ ਮਿਲਦੀਆਂ ਨੇ ਇੱਥੋਂ ਜਿਹੜੀਆਂ ਗਈਆਂ ਸੀ, ਟੈਂਟਾਂ ਦੇ ਵਿੱਚ ਪਾਈ ਸੰਗਤ ਨੂੰ, ਰਾਤ ਨੂੰ ਵੀ ਉੱਥੇ ਟੈਂਟਾਂ ਦੇ ਵਿੱਚ ਵਿਸ਼ਰਾਮ ਕਰਾਉਣਾ, ਸਾਰਾ ਦਿਨ ਲੰਗਰ ਟੈਂਟਾਂ ਦੇ ਵਿੱਚ, ਬੜਾ ਭਿਆਨਕ ਸਮਾਂ ਸੀ। ਸ਼ੇਰ, ਬਾਘ, ਚੀਤਾ ਆਮ ਉੱਥੇ ਰਾਤ ਨੂੰ ਪਰੇਸ਼ਾਨ ਕਰਦੇ ਸੀ। ਨਾ ਲਾਈਟ ਸੀ ਸਾਡੇ ਕੋਲ, ਨਾ ਕੋਈ ਵੈਪਨ ਸੀ, ਮਸਾਲਾ ਜਗਾ ਜਗਾ ਪੀਪੇ ਖੜਕਾ ਖੜਕਾ ਕੇ ਉਹਨਾਂ ਤੋਂ ਉਹਨਾਂ ਨੂੰ ਭਜਾਉਣਾ, ਤਾਂ ਸੰਗਤ ਦੀ ਰਾਖੀ ਕਰਨੀ ਰਾਤ ਨੂੰ। ਬੜੀ ਦੂਰੋਂ ਦੂਰੋਂ ਪਾਣੀ ਲੈ ਕੇ ਆਉਣਾ, ਲੱਕੜ ਥੱਲੇ ਨਦੀ 'ਚੋਂ ਕੱਢ ਕੇ ਲਿਆਉਣੀ, ਬੜੀ ਪ੍ਰੀਖਿਆ ਵਾਲਾ ਸਮਾਂ। ਤੋਂ ਗੁਰੂ ਪਿਆਰਿਓ 2 ਸਾਲ ਬਾਅਦ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ, ਇੱਥੋਂ ਅਮੈਰੀਕਾ ਤੋਂ ਸੰਗਤ ਗਈ ਹੋਈ ਸੀ। ਉਹ ਰੁਕੇ ਹੋਏ ਕਈ ਦਿਨ ਲੰਘ ਗਏ ਸੀ, ਰਸਤੇ ਬਲਾਕ ਸੀ। ਉਦੋਂ ਫਿਰ ਸੰਗਤਾਂ ਕਹਿੰਦੀਆਂ, ਬਾਬਾ ਜੀ ਇੱਥੇ ਲੰਗਰ ਨਾਲ ਨਹੀਂ ਸਰਨਾ, ਗੁਰੂ ਕੇ ਸਥਾਨ ਬਣਾਓ। ਫਿਰ ਸੰਗਤ ਨੇ ਮੱਲੋ ਮੱਲੀ 5 ਚਕਾਰੇ ਛੱਡਤੇ, ਸਾਡੇ ਕਹਿੰਦੇ ਵੀ ਇਸ ਕਿਹਾ ਵੀ ਨਹੀਂ 7 ਨਹੀਂ ਇਹ ਬਣਨਾ। ਕਹਿੰਦੇ ਬਾਬਾ ਜੀ ਘਬਰਾਓ ਨਾ, ਤੁਹਾਡੇ ਮੋਢੇ ਨਾਲ ਮੋਢਾ ਲਾਵਾਂਗੇ। ਬੋਲੋ ਸਤਨਾਮ। ਐਸਾ ਮੋਢਾ ਲਾਇਆ, ਕਿਸੇ ਚੀਜ਼ ਦੀ ਘਾਟ ਹੀ ਨਹੀਂ ਛੱਡੀ। ਇਲੇ ਤੋਂ ਸੰਗਤ ਗਈ ਤੀ, ਉਹਨਾਂ ਨੇ ਵੀਜ਼ੇ ਭੇਜਤੇ, ਪਾਈ ਪੇਪਰ ਭੇਜਤੇ, ਅਤੇ ਪਹਿਲੇ ਜਿਹੜੇ ਪਲਾਟ 8.5 ਲੱਖ ਦੀ ਰਜਿਸਟਰੀ ਹੋਈ ਉਹ ਅਮੈਰੀਕਾ ਦੀ ਸੰਗਤ ਨੇ ਕਰਾਈ, ਅਤੇ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਲਾ ਕੇ ਰਜਿਸਟਰੀ ਦੇ ਉੱਤੇ। ਹੌਲੀ ਹੌਲੀ ਕਰਕੇ 90 ਲੱਖ ਦੀ ਜਗ੍ਹਾ ਖਰੀਦੀ ਗਈ, ਗੁਰੂ ਮਹਾਰਾਜ ਦੇ ਨਾਲ ਰਜਿਸਟਰੀ ਕਰਾਈ ਗਈ, ਉਹਦੇ ਉੱਤੇ ਟਰੱਸਟ ਬਣਾ ਦਿੱਤਾ। ਅਤੇ ਪਹਿਲਾਂ 5 ਮੰਜ਼ਲੀ ਬਿਲਡਿੰਗ ਤੁਹਾਡੇ ਰਹਿਣ ਵਾਸਤੇ ਪਾਈ, ਬੜੇ ਸੁੰਦਰ ਕਮਰੇ, ਅਟੈਚ ਕਮਰੇ ਨੇ ਸਾਰੇ, ਅਤੇ ਬਹੁਤ ਸੁੰਦਰ ਬਿਲਡਿੰਗ ਬਣਾਈ ਗਈ। 1.5 ਕਰੋੜ ਦੇ ਬਾਥਰੂਮ ਬਣਾ ਕੇ ਗਈ ਆ ਇੰਗਲੈਂਡ ਦੀ ਸੰਗਤ, ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ। ਉੱਥੇ ਆਓ ਆਪ ਜੀ ਦੇ ਰਹਿਣ ਵਾਸਤੇ ਪਿਆਰਿਓ, ਅਤੇ ਜੀ ਆਇਆਂ ਨੂੰ ਅਸੀਂ ਤੁਹਾਨੂੰ ਸੱਦਾ ਪੱਤਰ ਦੇਣ ਆਇਆ, ਆਇਓ ਇੱਕ ਵਾਰ ਜ਼ਰੂਰ ਦਰਸ਼ਨ ਦਿਓ। ਹੁਣ ਉੱਥੇ ਨਵੇਂ ਅਸਥਾਨ ਬਣ ਰਹੇ ਨੇ, ਦਰਬਾਰ ਸਾਹਿਬ ਛੋਟੇ ਜਿਹੇ ਕਮਰਾ ਸੀਗਾ ਇੱਕ, ਜਿਹਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਨ, ਸੋਭਾ ਦੇ ਲਾਇਕ ਨਹੀਂ ਸੀ, ਉਹ ਛੋਟਾ ਆਰਜੀ ਕਮਰੇ ਬਣਾਏ ਗਏ ਸੀ। ਹੁਣ ਵੱਡੇ ਸੁੰਦਰ ਦਰਬਾਰ ਸਾਹਿਬ ਬਣ ਰਹੇ ਨੇ, ਜਿਹੜੇ ਅਗਸਤ ਦੇ ਵਿੱਚ ਉਹਦਾ ਲੈਂਟਰ ਪਾਇਆ ਜਾਣਾ ਅਗਲੇ ਮਹੀਨੇ। ਬਹੁਤ ਸੁੰਦਰ ਬਿਲਡਿੰਗ ਬਣਾਈ ਜਾ ਰਹੀ ਹੈ, ਜੋ ਗੁਰੂ ਪਿਆਰਿਓ ਰਾਜਗੀਰ ਸਾਹਿਬ ਆ ਪਟਨੇ ਦੇ ਵਿੱਚ, ਉੱਥੇ ਸੀਤਲਕੁੰਡ ਨਾਮ ਦਾ ਗੁਰਦੁਆਰਾ ਨੈੱਟ 'ਤੇ ਵੇਖਿਓ, ਬੜਾ ਸੁੰਦਰ ਗੁਰਦੁਆਰਾ। ਉਹ ਨਕਸ਼ਾ ਲਿਆਂਦਾ ਆਪਾਂ, 8 ਪਹਿਲੂਆਂ ਦੇ ਵਿੱਚ ਗੋਲ ਬਣਨਾ, ਬੜਾ ਸੁੰਦਰ ਦਰਬਾਰ ਸਾਹਿਬ ਤਿਆਰ ਹੋ ਰਿਹਾ, ਤੁਹਾਡੇ ਸਹਿਯੋਗ ਨਾਲ ਬਣਨਾ। ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਤੁਹਾਡੇ ਕੋਲ ਆਇਆ। ਉਸ ਬਣ ਰਹੇ ਦਰਬਾਰ ਸਾਹਿਬ ਵਿੱਚ ਜੋ ਅਗਲੇ ਮਹੀਨੇ ਪਿਆਰਿਓ ਲੈਂਟਰ ਪਾਇਆ ਜਾਣਾ, ਆਪੋ ਆਪਣਾ ਦਸਵੰਧ ਜ਼ਰੂਰ ਉਹਦੇ ਵਿੱਚ ਪਾ ਕੇ ਸਫਲਾ ਕਰੋ। ਔਰ ਜਿੰਨੇ ਯੋਗ, ਥੋੜ੍ਹੇ ਤੋਂ ਥੋੜ੍ਹਾ, ਬਾਹਲੇ ਤੋਂ ਬਾਹਲਾ, ਭਾਈ ਇਹ ਜ਼ਰੂਰ ਸਾਰੀ ਸੰਗਤ ਨੂੰ ਬੇਨਤੀ ਹੈ। ਪੈਫਲੇਟ ਵੀ ਲੈ ਕੇ ਆਏ ਆਪ ਜੀ, ਐਡਰੈਸ ਲੈ ਲਿਓ, ਅਤੇ ਫਿਰ ਵੀ ਆਪ ਜੀ ਮਗਰੋਂ ਵੀ ਭੇਜ ਸਕਦੇ ਹੋ, ਜਾਂ ਇੱਥੇ ਪ੍ਰਬੰਧਕ ਪ੍ਰਧਾਨ ਜੀ ਜੰਡੀ ਸਾਹਿਬ, ਸਾਡੇ ਅੰਮ੍ਰਿਤਪਾਲ ਸਿੰਘ ਜੀ ਸੈਕਟਰੀ ਸਾਹਿਬ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹਨੇ ਸੇਵਾ ਕਰਨੀ ਹੋਵੇ ਭਾਈ, ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਆਏ ਹਾਂ। ਦਰਬਾਰ ਸਾਹਿਬ ਤੋਂ ਬਾਅਦ ਫਿਰ ਲੰਗਰ ਹਾਲ ਬਣਨਾ, ਕਾਫੀ ਵੱਡਾ ਪ੍ਰੋਜੈਕਟ ਆ, 9.42 ਕਰੋੜ ਰੁਪਈਆ ਲੱਗਣਾ ਉਹਨਾਂ ਬਿਲਡਿੰਗਾਂ 'ਤੇ। ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਭਾਈ, ਜ਼ਰੂਰ ਆਪੋ ਆਪਣਾ ਯੋਗਦਾਨ ਬਣ ਰਹੀਆਂ ਬਿਲਡਿੰਗਾਂ ਦੇ ਵਿੱਚ ਪਾਉਣ ਦੀ ਕਿਰਪਾਲਤਾ ਕਰਿਓ। ਤੋ ਆਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਾਂ ਇਤਿਹਾਸ ਐਡਾ ਵੱਡਾ ਪਿਆਰਿਓ, ਇੱਕ ਸਮੁੰਦਰ ਹੈ, ਸਮੁੰਦਰ ਦੀ ਨਿਆਈ ਆ, ਅਤੇ ਜਿੰਨਾ ਮਰਜ਼ੀ ਇਹਨੂੰ ਖੋਜ ਕਰ ਲਓ, ਪੜ੍ਹ ਲਓ, ਸੁਣ ਲਓ ਥੋੜ੍ਹਾ ਹੀ ਥੋੜ੍ਹਾ, ਅਤੇ ਇੱਕ ਵਾਰ
ਆਪਣੇ ਕੇਸਗੜ੍ਹ ਸਾਹਿਬ ਇੱਕ ਪੰਡਿਤ ਜੀ ਨੇ ਸਪੀਚ ਕੀਤੀ ਸੀ, ਬਹੁਤ ਮਹਾਨ ਵਿਦਵਾਨ ਪੰਡਿਤ, ਹੈਰਾਨ ਕਰਤਾ ਸੀ ਦੁਨੀਆ ਨੂੰ, ਗੁਰੂ ਪਿਆਰਿਓ, ਅਤੇ ਕੀ ਕਿਹਾ ਉਹਨੇ, ਕਹਿੰਦਾ ਇਸ ਸੰਸਾਰ ਦੇ ਲੋਕੋ, ਜਦੋਂ ਉਹਨੇ ਸ਼ੁਰੂ ਕੀਤਾ ਨਾ ਭਾਸ਼ਣ, ਬਹੁਤ ਵੱਡਾ ਕੱਟ ਸੀ, ਕਹਿੰਦਾ ਇਸ ਸੰਗਤ ਵਾਲਿਓ, ਮੇਰਾ ਇੱਕ ਤੁਹਾਡੇ 'ਤੇ ਸਵਾਲ ਹੈ। ਕਹਿੰਦਾ ਜਿਹੜਾ ਇਹ ਆਕਾਸ਼ ਹਨ, ਆਕਾਸ਼ ਮੰਡਲ ਹੈ, ਇਹਦੇ ਵਿੱਚ ਤਾਰੇ ਬਹੁਤ ਨੇ, ਤਾਰਿਆਂ ਦੇ ਵਿੱਚ ਇੱਕ ਚੰਦਰਮਾ, ਸੂਰਜ ਹੈ, ਅਤੇ ਕਹਿੰਦਾ ਜੇ ਸੂਰਜ ਆਪਣੇ ਰਾਤ ਨੂੰ ਜਿਹੜਾ ਚੰਦਰਮਾ ਲਾਈਟ ਦੇ ਰਿਹਾ, ਜੇ ਉਹਨੂੰ ਕਹਿੰਦਾ ਆਕਾਸ਼ ਦੇ ਨਾਲੋਂ ਵੱਖ ਕਰ ਲਿਆ ਜਾਵੇ, ਕਹਿੰਦੇ ਦੱਸੋ ਕੀ ਹੋਊਗਾ। ਸ਼ੁਰੂ ਦੇ ਵਿੱਚ ਉਹਨੇ ਸਵਾਲ ਕੀਤਾ ਸੰਗਤ 'ਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਬ ਦੱਸ ਰਿਹਾ ਸੀ। ਕਹਿੰਦਾ ਦੱਸੋ ਸੰਗਤ ਜੀ, ਜੇ ਉਸ ਚੰਦਰਮਾ ਨੂੰ ਆਕਾਸ਼ ਦੇ ਵਿੱਚੋਂ ਵੱਖ ਕਰ ਲਿਆ ਜਾਵੇ ਤਾਂ ਕੀ ਹੋਊਗਾ। ਕਹਿੰਦੇ ਇਹੀ ਹੋਊਗਾ ਨਾ, ਜਵਾਬ ਇਹੀ ਮਿਲਿਆ ਵੀ ਚੰਦਰਮਾ ਤੋਂ ਬਿਨਾਂ ਤਾਂ ਆਕਾਸ਼ ਖਾਲੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਦੁਨੀਆ ਦਾ ਇਤਿਹਾਸ ਹੈ, ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਵੱਖ ਕਰ ਲਿਆ ਜਾਵੇ ਤਾਂ ਉਸੇ ਤਰ੍ਹਾਂ ਜਿਵੇਂ ਆਕਾਸ਼ ਖਾਲੀ ਆ ਤਾਂ ਸਾਰਾ ਇਤਿਹਾਸ ਵੀ ਖਾਲੀ ਹੋਜੂਗਾ। ਬੋਲੋ ਸਤਨਾਮ, ਸੁਨਣਾ ਹੋਜੂਗਾ। ਐਡਾ ਵੱਡਾ ਪਿਆਰਿਓ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਬਾਬਤ ਆਪ ਜੀ ਦੇ ਨਾਲ ਕੁਝ ਸਮਾਂ ਵਿਚਾਰ ਕੀਤਾ, ਆਪਣੇ ਬੇਨਤੀਆਂ ਕੀਤੀਆਂ ਨੇ, ਅਤੇ ਜ਼ਰੂਰ ਤਿਲ ਫੁਲ ਪਿਆਰਿਓ ਇੱਥੋਂ ਸੰਗਤ ਦੇ ਵਿੱਚੋਂ ਆ ਕੇ ਕੁਝ ਪੱਲੇ ਬੰਨ੍ਹ ਕੇ ਜਾਇਆ ਕਰੋ। ਅੰਮ੍ਰਿਤ ਵੇਲੇ ਤੋਂ ਆਪ ਜੀ ਸਰਵਣ ਕਰ ਰਹੇ ਹੋ, ਮਹਾਨ ਵਿਦਵਾਨ ਆਪ ਜੀਆਂ ਦੇ ਨਾਲ ਗੁਰਬਾਣੀ ਵਿਚਾਰਾਂ ਸਾਂਝੀਆਂ ਕਰ ਰਹੇ ਸੀ, ਮਹਾਨ ਕੀਰਤਨੀ ਸਿੰਘ ਪਲੋ ਪਲੋ ਰੇ ਕੀਰਤਨੀਆਂ, ਕਿੰਨੇ ਵਿਦਵਾਨ, ਅਤੇ ਰਾਤ ਰਹਿਣ ਸਵਾਈ ਦਾਸ ਨੇ ਇੱਥੇ ਬੈਠ ਕੇ ਦੋ ਤਿੰਨ ਘੰਟੇ ਸਰਵਣ ਕੀਤਾ, ਕਿੰਨਾ ਆਨੰਦ ਵਜਿਆ ਹੋਇਆ ਸੀ, ਸਵਰਗ ਹੀ ਬਣਿਆ ਪਿਆ ਸੀ। ਆਇਆ ਕਰੋ ਸਮਾਂ ਕੱਢ ਕੇ ਪਿਆਰਿਓ, ਬੱਚਿਆਂ ਨੂੰ ਲਿਆਇਆ ਕਰੋ, ਬੱਚਿਆਂ ਨੂੰ ਜੋੜਿਓ, ਬੱਚੇ ਆਪਣਾ ਭਵਿੱਖ ਹੈ, ਆਉਣ ਵਾਲੇ ਜਥੇਦਾਰ, ਆਉਣ ਵਾਲੇ ਲੀਡਰ ਆਪਣੇ ਬੱਚੇ ਬਣਨੇ ਨੇ, ਉਹਨਾਂ ਨੂੰ ਜੋੜੋ। ਜਿਵੇਂ ਦੁਨਿਆਵੀ ਆਪਾਂ ਵਿੱਦਿਆ ਦੇ ਨਾਲ ਜੋੜਦੇ ਹਾਂ ਨਾ, ਉਹਨਾਂ ਨੂੰ ਧਾਰਮਿਕ ਵਿੱਦਿਆ ਨਾਲ ਵੀ ਜੋੜੋ, ਧਰਮ ਦੇ ਨਾਲ ਵੀ ਜੋੜੋ, ਗੁਰੂ ਘਰ ਉਹਨਾਂ ਨੂੰ ਪ੍ਰੇਰ ਕੇ ਲਿਆਇਆ ਕਰੋ, ਸੰਗਤ ਕਰਾਇਆ ਕਰੋ ਪਿਆਰਿਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਕੀ ਵਿਰਸਾ। ਪੰਜਾਬ ਵਿੱਚ ਵੀ ਲਿਜਾਇਆ ਕਰੋ, ਗੁਰੂ ਘਰਾਂ ਦੇ ਦਰਸ਼ਨ ਕਰਾਇਆ ਕਰੋ, ਬੱਚਿਆਂ ਨੂੰ ਲਿਜਾ ਕੇ ਬੱਚਿਆਂ ਨੂੰ ਦੱਸਿਆ ਕਰੋ, ਇਹ ਅਸਥਾਨ 'ਤੇ ਸਾਡੇ ਗੁਰੂ ਸਾਹਿਬ ਜੀਆਂ ਨੇ ਇਹ ਕੌਤਕ ਕੀਤੇ ਨੇ। ਹੇਮਕੁੰਟ ਸਾਹਿਬ ਲਿਜਾਇਆ ਕਰੋ, ਦੱਸਿਆ ਕਰੋ, ਇੱਥੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਬੈਠ ਕੇ ਬੰਦਗੀ ਕੀਤੀ ਹੈ, ਤਿੰਨ ਯੁੱਗ ਤੋਂ ਉੱਪਰ ਬੰਦਗੀ ਕੀਤੀ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਕੇਸਗੜ੍ਹ ਸਾਹਿਬ ਲਿਜਾਇਆ ਕਰੋ, ਉੱਥੇ ਦਾ ਦੱਸਿਆ ਕਰੋ ਇਤਿਹਾਸ, ਕਿ ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਸਾਨੂੰ ਸਿੱਖੀ ਦੀ ਦਾਤ ਬਖਸ਼ੀ, ਆਬੇ ਹਯਾਤ ਅੰਮ੍ਰਿਤ ਜਿੱਥੇ ਸਾਨੂੰ ਬਖਸ਼ਿਆ, ਉੱਥੇ ਸਾਨੂੰ ਇਹ ਜਿਹੜਾ ਕੇਸਗੜ੍ਹ ਹੈ ਇਹ ਸਾਨੂੰ ਕੇਸਾਂ ਤੋਂ ਬਖਸ਼ਿਸ਼ ਕੀਤਾ, ਕੇਸਾਂ ਤੋਂ। ਇਹ ਯਾਦਗਾਰ ਆ ਕਿ ਸਿੱਖ ਵੇਖੇ ਇਹ ਕੇਸ ਗੜ੍ਹੀ ਹੈ, ਅਸੀਂ ਆਪਣੇ ਕੇਸ ਸੰਭਾਲਣੇ ਨੇ। ਬੱਚਿਆਂ ਨੂੰ ਇੱਦਾਂ ਜੋੜਿਆ ਕਰੋ ਜਾ ਕੇ, ਇਕੱਲੇ ਇਕੱਲੇ ਅਸਥਾਨ 'ਤੇ ਜਾ ਕੇ ਪਿਆਰਿਓ, ਜੋੜਿਆ ਕਰੋ, ਦੱਸਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ, ਕੇਸ ਬਖਸ਼ ਕੇ ਸਤਿਗੁਰੂ ਕਹਿਣ ਲੱਗੇ, ਸਿੰਘਾਂ ਬਖਸ਼ੀਆਂ ਤੈਨੂੰ ਸਰਦਾਰੀਆਂ ਨੇ, ਫੇਰਦਾ ਰਹੀ ਇਹਨਾਂ ਦੇ ਵਿੱਚ ਨਿੱਤ ਕੰਘਾ, ਇੱਕ ਦਿਨ ਚੱਲਣੀਆਂ ਇਹਨਾਂ 'ਤੇ ਆਰੀਆਂ ਨੇ। ਇਹ ਗੱਲਾਂ ਸਮਝਾਇਆ ਕਰੋ ਬੱਚਿਆਂ ਨੂੰ ਪਿਆਰਿਓ, ਤਾਂ ਕਿ ਬੱਚਿਆਂ ਨੂੰ ਪਤਾ ਲੱਗੇ। ਗੁੜਤੀ ਦਿਆ ਕਰੋ ਮੇਰੀ ਉਹ ਭੈਣੋ, ਬੀਬੀਓ, ਬੱਚੀਓ, ਜਦੋਂ ਬੀਬੀਆਂ ਆਪਣੇ ਸਵੇਰੇ ਅੰਮ੍ਰਿਤ ਵੇਲੇ ਬੱਚੇ ਨੂੰ ਆਪਾਂ ਤਿਆਰ ਕਰਦੇ ਹਾਂ, ਜਦੋਂ ਉਹਦੇ ਕੇਸ ਪਾਉਂਦੇ ਹਾਂ ਨਾ, ਉਦੋਂ ਪਹਿਲੀ ਪੌੜੀ ਦਾ ਪਾਠ ਕਰਿਆ ਕਰੋ, ਪਹਿਲਾਂ ਵਾਹਿਗੁਰੂ ਤੋਂ ਸ਼ੁਰੂ ਕਰਿਆ ਕਰੋ, ਪਹਿਲਾਂ ਇੱਕ ਹਫ਼ਤਾ ਵਾਹਿਗੁਰੂ, ਫਿਰ ਸਤਨਾਮ ਵਾਹਿਗੁਰੂ, ਫਿਰ ਪਹਿਲੀ ਪੌੜੀ
ਜਦੋਂ ਤੁਸੀਂ ਇਹ ਕਰਦੇ ਨੂੰ ਇੱਕ ਦੋ ਮਹੀਨੇ ਲੰਘ ਜਾਣਗੇ ਨਾ, ਫਿਰ ਤੁਹਾਡਾ ਬੱਚਾ ਆਪੇ ਤੁਹਾਨੂੰ ਕਹੂਗਾ ਮੰਮਾ ਇਦੋ ਅੱਗੇ ਵੀ ਦੱਸੋ ਕੀ ਆ, ਬੋਲੋ ਸਤਨਾਮ। ਐਂ ਜੁੜਨਗੇ ਬੱਚੇ ਪਿਆਰਿਓ, ਭੈਣੋ ਬੀਬੀਓ, ਇਹ ਸਾਡੀ ਡਿਊਟੀ ਬਣਦੀ ਹੈ ਬੱਚਿਆਂ ਨੂੰ ਆਪਣੇ। ਇਹ ਗੁੜਤੀ ਦੇਣ ਵਾਲੀ ਗੱਲ ਹੈ, ਛੋਟੇ ਬਚਪਨ ਤੋਂ ਲੈ ਕੇ ਉਹਨਾਂ ਨੂੰ ਜੋੜੋ, ਤਾਂ ਕਿ ਫਿਰ ਕਹਿਣਾ ਹੀ ਨਾ ਪਵੇ। ਜਦੋਂ ਵੱਡਾ ਹੋਊਗਾ ਤਾਂ ਆਪੇ ਕਹੂਗਾ ਮੰਮਾ ਹੁਣ ਕਿਰਪਾ ਕਰੋ ਮੈਨੂੰ ਅੰਮ੍ਰਿਤ ਛਕਾ ਕੇ ਲੈ ਕੇ ਆਓ, ਆਪਣੇ ਆਪ ਕਹੂਗਾ। ਅਤੇ ਇਹ ਜਿਹੜੇ ਕੇਸ ਰੋਮ ਨੇ ਇਹਨਾਂ ਦੀ ਵਿਆਜਬੀ ਨਾ ਕਰਿਆ ਕਰੋ, ਇਹਨਾਂ ਨੂੰ ਬੱਚਿਆਂ ਨੂੰ ਕੇਸ ਰੱਖਣ ਦੀ ਆਦਤ ਬਣਾਓ, ਸੰਭਾਲਣ ਦੀ ਆਦਤ ਬਣਾਓ। ਦੱਸੋ ਇਹ ਸਾਡੇ ਗੁਰੂ ਦੀ ਦਾਤ ਆ, ਗੁਰੂ ਦੀ ਮੋਹਰ ਹੈ, ਐਂ ਸਿਖਾਇਆ ਕਰੋ। ਕਈ ਵਾਰ ਆਪਾਂ ਨਾ ਵੀ ਕਿੱਥੇ ਵਾਹੁੰਦੇ ਫਿਰਾਂਗੇ, ਕਿੱਥੇ ਨਵਾਉਂਦੇ ਫਿਰਾਂਗੇ, ਵੀ ਚਲੋ ਕਰ ਦਿਉ ਹੌਲਾ ਜਿਹਾ, ਆਪਣੇ ਆਪ ਆਪਾਂ ਨਾਈਆਂ ਦੇ ਮੂਹਰੇ ਬਿਠਾ ਦਿੰਦੇ ਹਾਂ ਪਿਆਰਿਓ। ਨਾ ਇਹ ਭੈਣੋ ਬੇਨਤੀ ਵੀ ਆ, ਇਹਨਾਂ ਨੂੰ ਜੋੜ ਕੇ ਰੱਖੋ, ਇਹਨਾਂ ਨੂੰ ਸਿਖਾਓ। ਜਿੱਥੇ ਮਰਜ਼ੀ ਲਾ ਦਿਉਂਗੇ ਇਹਨਾਂ ਨੇ ਉੱਥੇ ਹੀ ਜੁੜ ਜਾਣਾ, ਜਿੱਥੇ ਆਪ ਜੀ ਇਹਨਾਂ ਨੂੰ ਜੋੜ ਦਿਉਂਗੇ। ਬਚਪਨ ਆ ਇਹ ਜਿਹੜਾ ਹੁੰਦਾ, ਬੜਾ ਜਿਹੜਾ ਦਿਮਾਗ ਹੁੰਦਾ, ਜਿੱਧਰ ਨੂੰ ਮਰਜ਼ੀ ਸੋਹਲ ਹੁੰਦਾ, ਇਹ ਜਿੱਧਰ ਨੂੰ ਮਰਜ਼ੀ ਮੋੜ ਦਿਉ। ਜਿਵੇਂ ਨਾ ਕੋਈ ਨਰਮ ਟਾਹਣੀ ਹੁੰਦੀ ਹੈ ਦਰਖਤ ਦੀ, ਉੱਦਾਂ ਹੁੰਦਾ ਹੈ ਬੱਚਿਆਂ ਦਾ ਜਿਹੜਾ ਦਿਮਾਗ ਹੁੰਦਾ, ਅਤੇ ਜਿੱਧਰ ਨੂੰ ਮਰਜ਼ੀ ਮੋੜ ਲਉਂਗੇ ਅਤੇ ਉਦੋਂ ਵੱਡੇ ਹੋ ਕੇ ਪੈ ਰਹੇ ਹੋ, ਗੁਰਸਿੱਖ ਬਣਨਗੇ, ਚੜ੍ਹਦੀ ਕਲਾ ਵਾਲਾ ਜੀਵਨ ਹੋਊਗਾ, ਅਤੇ ਚੜ੍ਹਦੀ ਆਪਣਾ ਵੀ ਉਹਦੇ ਵਿੱਚ ਪਰਿਵਾਰ ਦਾ ਵੀ ਨਾਮ ਰੋਸ਼ਨ ਹੁੰਦਾ। ਜਿਹੜੇ ਬੱਚੇ ਪਿਆਰੇ ਹੋ ਵੱਡੇ ਹੋ ਕੇ ਕੁਝ ਬਣਦੇ ਨੇ, ਸਾਰੇ ਪਰਿਵਾਰ ਕੁਲਾਂ ਦਾ ਹੀ ਨਾਮ ਹੋ ਜਾਂਦਾ, ਕੁਲਾਂ ਦਾ ਹੀ ਉਧਾਰ ਹੋ ਜਾਂਦਾ, ਚੜ੍ਹਦੀ ਕਲਾ ਹੁੰਦੀ ਹੈ। ਸੋ ਜ਼ਰੂਰ ਇਹ ਬੇਨਤੀਆਂ ਪ੍ਰਵਾਨ ਕਰੋ, ਪੰਜਾਬ ਦੇ ਵਿੱਚ ਜ਼ਰੂਰ ਲੈ ਕੇ ਜਾਇਆ ਕਰੋ ਬੱਚਿਆਂ ਨੂੰ। ਭਾਈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਇਆ ਕਰੋ, ਉੱਥੇ ਦੱਸਿਆ ਕਰੋ ਇੱਥੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਨਗਰੀ ਵਸਾਈ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਅਸਥਾਨ ਦੀ ਚੜ੍ਹਦੀ ਕਲਾ ਇਹ ਸਥਾਪਨਾ ਕੀਤੀ, ਇਹ ਸਾਰੀਆਂ ਗੱਲਾਂ ਦੱਸਿਆ ਕਰੋ, ਤਾਂ ਕਿ ਬੱਚੇ ਆਪਣੇ ਨਾਲ ਭਵਿੱਖਾ ਜਿਹੜਾ ਇਹ ਚੜ੍ਹਦੀ ਕਲਾ ਵਾਲਾ ਹੋਵੇ ਦੱਸਿਆ ਕਰੋ। ਆ ਜਿਹੜਾ ਦੁੱਖ ਭੰਜਨੀ ਬੇਰੀ ਆ, ਇੱਥੇ ਕੀ ਕੌਤਕ ਹੋਵੇ। ਅੱਜ ਵੀ ਉੱਥੇ ਗੁਰੂ ਪਿਆਰਿਓ ਦੁੱਖ ਕੱਟੇ ਜਾਂਦੇ ਨੇ, ਹਰ ਰੋਜ਼ ਦੇ ਆਪਣੀਆਂ ਗੱਲਾਂ ਨੇ, ਹਰ ਰੋਜ਼ ਉੱਥੇ ਦੁੱਖ ਕੱਟ ਹੁੰਦੇ ਨੇ। ਦੁੱਖ ਭੰਜਨੀ ਸਾਹਿਬ ਜਿਹੜਾ ਹਰੀ ਦਾ ਮੰਦਰ ਹੈ, ਉਹਦੇ ਬਾਰੇ ਪਿਆਰਿਓ ਜੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਤਾਂ ਹੀ ਉਹ ਪਤਾ ਲੱਗੂਗਾ। ਇਹ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ, ਅਤੇ ਜਿੰਨੀ ਵੀ ਸੰਗਤ ਆਈ ਆ ਭਾਈ ਬੇਨਤੀ ਹੈ, ਜਦੋਂ ਬੇਨਤੀਆਂ ਲੈ ਕੇ ਤੁਹਾਡੇ ਚਰਨਾਂ 'ਚ ਆਏ ਹਾਂ, ਜ਼ਰੂਰ ਪ੍ਰਵਾਨ ਕਰਿਓ। ਹੁਣ ਵੀ ਆਪ ਜੀ ਸੇਵਾ ਕਰ ਸਕਦੇ ਹੋ, ਬਾਅਦ 'ਚ ਵੀ ਆਪ ਜੀ ਸੇਵਾ ਪ੍ਰਬੰਧਕਾਂ ਰਾਹੀਂ ਭੇਜ ਸਕਦੇ ਹੋ। ਅਤੇ ਜਿਹੜੀ ਮੈਂ ਬੇਨਤੀ ਤੁਹਾਨੂੰ ਲੈ ਕੇ ਆਇਆ ਵੀ ਜ਼ਰੂਰ ਇੱਕ ਵਾਰ ਆ ਕੇ ਦਰਸ਼ਨ ਦਿਓ, ਸਾਨੂੰ ਦਰਸ਼ਨ ਦਿਓ ਅਤੇ ਗੁਰੂ ਦੇ ਦਰਸ਼ਨ ਕਰੋ ਭਾਈ। ਅਤੇ ਆਓ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੇ ਪਵਿੱਤਰ ਅਵਤਾਰ ਪੁਰਬ ਦੇ ਬਾਬਤ ਇੱਕ ਵਾਰ ਗੱਜ ਵੱਜ ਕੇ ਮੇਰੇ ਦਾਸ ਦੇ ਨਾਲ ਬੋਲਿਓ ਅਤੇ ਆਪਣੀ ਰਸਨਾ ਪਵਿੱਤਰ ਕਰੋ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਜਿਹੜਾ ਮਨ ਬਿਰਤੀ ਦੇ ਨਾਲ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਇਸ ਸ਼ਬਦ ਦੇ ਵਿੱਚ ਭਾਈ ਬੋਲੂਗਾ, ਗੁਰੂ ਮਹਾਰਾਜ ਉਹਦੇ ਦੁੱਖ ਕੱਟਣਗੇ। ਕੱਟਦੀ ਆ ਬਾਣੀ ਦੁੱਖ, ਅਨੇਕਾਂ ਹੀ ਪਰਿਵਾਰ ਨੇ ਗੁਰੂ ਪਿਆਰਿਓ ਨੇ ਵੱਡੇ ਵੱਡੇ ਦੁੱਖ ਕੱਟੇਗੇ। ਸ੍ਰੀ ਹੇਮਕੁੰਡ ਸਾਹਿਬ ਦਾ ਜਾ ਕੇ ਪ੍ਰਬੰਧਕਾਂ ਨੂੰ ਪੁੱਛਿਓ, ਉੱਥੇ ਦਾਸਾਂ ਕੋਲ ਵੀ ਆਉਂਦੀਆਂ ਨੇ ਸੰਗਤਾਂ, ਕੈਂਸਰ ਵਰਗੇ ਰੋਗ ਉੱਥੇ ਕੱਟੇ ਗਏ ਨੇ ਹੇਮਕੁੰਡ ਸਾਹਿਬ। ਇੱਕ ਗੁਰਦਾਸਪੁਰ ਦਾ ਗੁਰੂ ਪਿਆਰਾ ਸੀ, ਜਿਹੜਾ ਪਿਆਰਿਓ ਘਰ ਵਾਲੇ ਪ੍ਰਬੰਧਕ ਉਹਦੇ ਪੁੱਤਰ ਧੀਆਂ ਉਹਨੂੰ ਲਿਆਏ ਗੱਡੀ ਦੇ ਵਿੱਚ, ਅਤੇ ਸਾਡੇ ਕੋਲ ਆ ਕੇ ਰਸਤੇ ਦੇ ਵਿੱਚ ਜੋ ਵਿਚਕਾਰ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਉੱਥੇ ਸਾਡੇ ਕੋਲ ਆ ਕੇ ਕਹਿੰਦੇ ਬਾਬਾ ਜੀ ਇਹਨੂੰ ਇੱਥੇ ਰੱਖ ਲਓ, ਇਹਦੀ ਅਵਸਥਾ ਬਹੁਤ ਖਰਾਬ ਹੈ, ਕੈਂਸਰ ਹੋਇਆ ਹੋਇਆ, ਇਹਦੇ ਉੱਤੇ ਇਸ਼ਨਾਨ ਨਹੀਂ ਕਰ ਹੋਣਾ, ਇਹਦੇ ਤੁਰ ਨਹੀਂ ਹੋਣਾ, ਇਹਨੂੰ ਤੁਸੀਂ ਇੱਥੇ ਹੀ ਰੱਖ ਲਓ, ਵਾਪਸੀ 'ਤੇ ਜਾਂਦੇ ਹੋਏ ਅਸੀਂ ਲੈ ਜਾਵਾਂਗੇ। ਅਸੀਂ ਕਿਹਾ ਨਾ ਭਾਈ ਜ਼ਰੂਰ ਨਾਲ ਲੈ ਕੇ ਜਾਓ, ਜਿੱਥੇ ਤੁਸੀਂ ਇੰਨਾ ਹੁਣ
ਰਸਤਾ ਪੈਦਲ ਆਪਣਾ ਤੈਅ ਕਰਕੇ ਆ ਗਏ ਹੋ, ਇਹਨੂੰ ਹੁਣ ਗਾਹਾਂ ਵੀ ਲੈ ਜਾਓ ਪੈਦਲ ਕੋਈ ਨਾ, ਮਹਾਰਾਜ ਜੈਸੀ ਵੀ ਕੋਈ ਵਸਤਾ ਬਣਦੀ ਆ ਘੋੜੇ ਆਦਿਕ ਦੀ ਉਸ ਤਰ੍ਹਾਂ ਲੈ ਜਾਇਓ, ਹੁਣ ਇੱਥੇ ਨਾ ਛੱਡੋ, ਨਿਰਾਸ਼ਾ ਨਾ ਕਰੋ, ਇਹਨੂੰ ਜਾਓ ਜਾ ਕੇ ਇਹਨੂੰ ਇਸ਼ਨਾਨ ਕਰਾਓ। ਬਾਬਾ ਜੀ ਨੇ ਉਹਨੂੰ ਸਮਝਾਇਆ, ਕਹਿੰਦੇ ਐਂ ਕਰੀ ਭਾਈ, ਜਦੋਂ ਇਸ਼ਨਾਨ ਕਰੇਗਾ ਨਾ ਪੂਰੀ ਸ਼ਰਧਾ ਭਾਵਨਾ ਨਾਲ, ਇਹ ਹੋਵੇ ਤੇਰੇ ਮਨ ਦੇ ਵਿੱਚ ਵੀ ਗੁਰੂ ਹਾਜ਼ਰ ਖੜ੍ਹੇ ਨੇ, ਹਾਜ਼ਰ ਨਾਜ਼ਰ ਗੁਰੂ ਖੜ੍ਹੇ ਨੇ ਮੇਰੇ, ਅਤੇ ਉੱਥੇ

ਬਿਰਲੇ ਹੈ ਜਿਹੜੇ ਗੁਰੂ ਮੰਨਦੇ ਨੇ। ਗੱਲ ਤਾਂ ਬਣਨੀ ਆ ਗੁਰੂ ਨੂੰ ਗੁਰੂ ਮੰਨਣਾ ਭਾਈ, ਫੇਰ ਗੱਲ ਬਣਨੀ ਆ। ਜੇ ਪੂਰਨ ਵਿਸ਼ਵਾਸ ਹੋਵੇ ਸਾਡਾ ਗੁਰੂ ਤੇ, ਦਵਾਈਆਂ ਧਰ ਦਿਓ ਗੁਰੂ ਦੇ ਚਰਨਾਂ 'ਚ, ਮਹਾਰਾਜ ਆਹ ਪਈਆਂ ਨੇ ਮੈਂ ਨਹੀਂ ਦਵਾਈਆਂ ਲੈਣੀਆਂ, ਮਾਰ ਚਾਹੇ ਰੱਖ, ਆਪੇ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ, ਮੇਰਾ

ਨਾਮ ਦੀ ਔਖਦ ਕਹਿੰਦੇ ਨੇ ਦਵਾਈ, ਗੁਰੂ ਦਿੰਦਾ ਨਾਮ ਦੀ ਦਵਾਈ, ਉਹਦੇ ਨਾਲ ਇਕੱਲਾ ਦੁੱਖ ਨਹੀਂ ਕੱਟ ਹੁੰਦਾ। ਮਹਾਰਾਜ ਕਹਿੰਦੇ ਕਾਟੇ ਜਮ ਕੀ ਫੰਦਾ, ਉਹ ਆਹ ਦੁੱਖ ਤਾਂ ਤੇਰੇ ਕੱਟਣੇ ਨੇ, ਤੇਰੇ ਜਮਾਂ ਦੀਆਂ ਫੰਦੀਆਂ ਫਾਹੇ ਵੀ ਕੱਟ ਦੂਗਾ। ਬੋਲੋ ਸਤਨਾਮ। ਥੱਕ ਗਈ ਲੱਗਦੀ ਆ ਸੰਗਤ, ਕਿਉਂਕਿ ਸਵੇਰੇ ਤੋਂ ਬੈਠੇ ਨੇ ਵਿਚਾਰੇ, ਸਤਨਾਮ ਦੀ ਆਵਾਜ਼ ਨਹੀਂ ਆਉਂਦੀ। ਭੈਣਾਂ ਸਾਡੀਆਂ ਵਿਆਹ 'ਚ ਬੈਠੀਆਂ ਹੋਣਾ ਕਿਲੋਮੀਟਰ ਥਾਈ ਸੁਣਦੀਆਂ ਨੇ ਜਦੋਂ ਗਾਣੇ ਆਪਣੇ ਗਾਉਂਦੀਆਂ ਨੇ। ਗੱਜ ਕੇ ਆਖਿਆ ਕਰੋ ਭੈਣੋ ਸਤਨਾਮ ਸ੍ਰੀ ਵਾਹਿ। ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਆਪਣੀ ਰਸਨਾ ਸੁੱਚੀ ਪਵਿੱਤਰ ਹੋ ਜਾਂਦੀ ਹੈ। ਤੋ ਗੁਰੂ ਪਿਆਰਿਓ, ਉਹਨੇ ਉਸੇ ਤਰ੍ਹਾਂ ਕੀਤਾ ਜਿਹਨੂੰ ਕੈਂਸਰ ਨੇ ਗ੍ਰਸ ਲਿਆ ਸੀ, ਗੁਰਦਾਸਪੁਰ ਦਾ ਹਜੇ ਵੀ ਹੈਗਾ ਉਹ। ਜਵਾਬ ਦੇਤਾ ਸੀ ਪਿਆਰਿਓ ਡਾਕਟਰਾਂ ਨੇ, ਕਹਿੰਦਾ ਮੇਰੇ ਮਨ 'ਚ ਆਇਆ ਵੀ ਹੁਣ ਚਲੇ ਤਾਂ ਜਾਣਾ ਹੀ ਆ, ਚਲੋ ਹੇਮਕੁੰਡ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਿਆ ਵਾ। ਸਮਝਾ ਕੇ ਤੋਰਤਾ, ਮਨ 'ਚ ਭਾਵਨਾ ਹੋਵੇ ਸਾਡੇ, ਸ਼ਰਧਾ ਹੋਵੇ, ਜਾ ਕੇ ਸਰੋਵਰ ਦੇ ਕੰਢੇ ਪਿਆਰੇ ਉਹ ਇਸ਼ਨਾਨ ਕਰਨ ਤੋਂ ਪਹਿਲੇ ਦਵਾਈਆਂ ਰੱਖਤੀ ਆ, ਬੇਨਤੀ ਕਰਤੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਇਸ਼ਨਾਨ ਕਰਕੇ। ਸੱਚੇ ਪਾਤਸ਼ਾਹ ਦਵਾਈਆਂ ਰੱਖਤੀਆਂ ਨੇ, ਮੈਂ ਅੱਜ ਤੋਂ ਬਾਅਦ ਦਵਾਈਆਂ ਨੂੰ ਮੂੰਹ ਨਹੀਂ ਲਾਉਣਾ, ਤੇਰੀ ਮਰਜ਼ੀ ਆ, ਮਾਰ ਚਾਹੇ ਰੱਖ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬੇਨਤੀ ਕਰਕੇ ਆ ਗਿਆ। ਤੋ ਗੁਰੂ ਪਿਆਰਿਓ, ਜਾਂਦੇ ਉਹਨੂੰ ਚੱਕ ਕੇ ਲੈ ਕੇ ਗਏ, ਆਉਂਦਾ ਹੋਇਆ ਪੈਦਲ ਆਇਆ ਸੀ, ਮਿਲ ਲਿਓ ਕਿਤੇ, ਅੱਜ ਵੀ ਜਿਉਂਦਾ, 12-13 ਸਾਲ ਦੀ ਗੱਲ ਹੈ, ਬਿਲਕੁਲ ਬਿਮਾਰੀ। ਉਦੋਂ ਦੂਜੇ ਸਾਲ ਜਦੋਂ ਆਇਆ, ਐਂ ਪਛਾਣ 'ਚ ਨਾ ਆਵੇ, ਇੰਨਾ ਵਧੀਆ ਚਿਹਰਾ ਹੋਇਆ ਹੋਇਆ ਉਹਦਾ, ਐਨ ਅਰੋਗ, ਬਿਲਕੁਲ ਕਿਸੇ ਤਰ੍ਹਾਂ ਦਾ ਲੱਗੇ ਵੀ ਤਾਂ ਰੋਗ ਕਦੇ ਹੋਇਆ ਹੀ ਨਹੀਂ। ਐਂ ਆ ਮਹਾਰਾਜ ਦੀ ਬਖਸ਼ਿਸ਼ ਪਿਆਰਿਓ, ਹਾਜ਼ਰ ਨਾਜ਼ਰ ਪਹਿਰਾ ਉੱਥੇ, ਉੱਥੇ ਹੈ ਗੁਰੂ ਸਾਹਿਬ ਹਰ ਜਗ੍ਹਾ ਹੀ, ਪਰ ਉੱਥੇ ਮਹਾਰਾਜ ਦਾ ਪਹਿਰਾ ਪਿਆਰਿਓ। ਅਨੇਕਾਂ ਹੀ ਪਰਿਵਾਰ ਨੇ ਉੱਥੇ ਦੇ, ਇੱਕ ਬਿਰਧ ਅਵਸਥਾ ਦੇ ਵਿੱਚ ਮਾਤਾ ਗਈ ਸੀ ਪਿਆਰਿਓ, ਪ੍ਰਬੰਧਕਾਂ ਤੋਂ ਪੁੱਛ ਲਿਓ, ਉੱਥੇ ਅਨੇਕਾਂ ਹੀ ਕੌਤਕ ਹੋਏ ਨੇ। ਗੋਬਿੰਦ ਘਾਟ ਤੋਂ ਬੇਨਤੀ ਕਰਕੇ ਤੁਰਿਆ ਕਰੋ ਜਦੋਂ ਤੁਸੀਂ ਵੀ ਜਾਣਾ। ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਪੁੱਤਰੀਆਂ ਦਰਸ਼ਨਾਂ ਨੂੰ ਆ ਰਿਹਾ, ਕਿਰਪਾ ਕਰਕੇ ਦਰਸ਼ਨ ਬਖਸ਼ਿਓ। ਇਹ ਬੇਨਤੀ ਕਰਕੇ ਤੁਰਿਆ ਕਰੋ ਵੀ ਗੁਰੂ ਦਰਸ਼ਨ ਬਖਸ਼ਦਾ, ਉਹ ਸਤ ਸੁਣਦਾ, ਸਤ ਵੇਖਦਾ। ਉਹ ਬਿਰਧ ਮਾਤਾ ਨੇ ਪਿਆਰਿਓ ਬੇਨਤੀ ਕੀਤੀ ਗੋਬਿੰਦ ਘਾਟ, ਸੱਚੇ ਪਾਤਸ਼ਾਹ ਤੁਹਾਡੀ ਪੁੱਤਰੀ ਆ ਰਹੀ ਆ, ਦਰਸ਼ਨ ਬਖਸ਼ਿਓ। ਗਈ ਜਦੋਂ ਅੱਧ ਵਿਚਕਾਰ ਗਈ, ਗੋਬਿੰਦ ਘਾਟ ਧਾਮ ਦੇ ਵਿਚਕਾਰ ਗਈ ਨਾ, ਥੱਕ ਗਈ, ਬਿਰਧ ਅਵਸਥਾ ਸੀ, ਸਾਹ ਚੜ੍ਹ ਗਿਆ। ਜਦੋਂ ਆਪਾਂ ਤੁਰਦੇ ਹਾਂ ਨਾ ਪੈਦਲ, ਉੱਥੇ ਕਈ ਵਾਰ ਸਾਹ ਚੜ੍ਹਨ ਲੱਗ ਜਾਂਦਾ, ਆਕਸੀਜਨ ਦੀ ਥੋੜ੍ਹੀ ਜਿਹੀ ਘਾਟ ਹੈ। ਵੈਸੇ ਹਰ ਤਰ੍ਹਾਂ ਦਾ ਪ੍ਰਬੰਧ ਆ ਉੱਥੇ, ਹੈਲੀਕਾਪਟਰ ਵੀ ਚੱਲਦਾ, ਘੋੜਾ ਵੀ ਹੈਗਾ, ਪਿੱਠੂ ਦੀ ਸੁਵਿਧਾ ਹੈਗੀ ਆ, ਕੋਈ ਡਰਨ ਦੀ ਲੋੜ ਨਹੀਂ। ਉਹ ਜ਼ਿਆਦਾ ਬਿਰਧ ਅਵਸਥਾ ਸੀ, ਥੱਕ ਗਈ, ਸਾਹ ਚੜ੍ਹ ਗਿਆ, ਬੈਠ ਗਈ ਆ, ਅਤੇ ਬੇਨਤੀ ਕਰ ਰਹੀ ਆ ਮਹਾਰਾਜ ਦੇ ਚਰਨਾਂ 'ਤੇ, ਪਿਤਾ ਜੀ ਤੁਹਾਡੀ ਪੁੱਤਰੀ ਦਰਸ਼ਨਾਂ ਨੂੰ ਆਈ ਸੀ, ਪਰ ਮੈਥੋਂ ਤਾਂ ਹੁਣ ਕਦਮ ਵੀ ਨਹੀਂ ਪੁੱਟਣ ਦਾ, ਮੇਰੀ ਇੱਥੇ ਹੀ ਹਾਜ਼ਰੀ ਲਾ ਲਓ। ਉਹ ਸਦ ਸੁਣਦਾ, ਸਦ ਬੇਨਤੀ, ਸਦ ਵੇਖਦਾ, ਦੇਖਦਾ ਸੁਣਦਾ, ਉਹ ਹਾਜ਼ਰ ਨਾਜ਼ਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ, ਸਦਾ ਅੰਗ ਸੰਗੇ ਭੰਗਮ ਬਬੂਤੇ, ਸਦਾ ਹੀ ਅੰਗ ਸੰਗ ਆ ਉਹ। ਗੁਰੂ ਪਿਆਰਿਓ ਕੀ ਹੋਇਆ, ਨੇਤਰ ਬੰਦ ਨੇ, ਮਨ ਦੇ ਵਿੱਚ ਅਰਦਾਸ ਚੱਲ ਰਹੀ ਹੈ, ਸਾਹਮਣਿਓ ਆਵਾਜ਼ ਪੈ ਗਈ, ਪੁੱਤਰੀ ਕਿਹਨੂੰ ਅਰਦਾਸਾਂ ਪਈ ਕਰਦੀ ਆ, ਜਰਾ ਨੇਤਰ ਤਾਂ ਖੋਲ। ਸੱਚ ਆ ਪਿਆਰਿਓ, ਭੈਣੋ ਉਸ ਬੀਬੀ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਤੱਖ ਖੜੇ ਸੀ। ਬੋਲੋ ਸਤਨਾਮ। ਪੁੱਤਰੀ ਕਿਹਨੂੰ ਬਾਜਾਂ ਪਈ ਮਾਰਦੀ ਆ, ਨੇਤਰ ਤਾਂ ਖੋਲ ਜਰਾ। ਜਦੋਂ ਨੇਤਰ ਖੋਲੇ, ਕੀ ਵੇਖਿਆ, ਗੁਰੂ ਸਾਹਿਬ ਪ੍ਰਤੱਖ ਖੜੇ ਨੇ, ਚਰਨਾਂ 'ਤੇ ਟੈਪੀ, ਬੇਨਤੀ ਕੀਤੀ, ਮਹਾਰਾਜ ਮੇਰੀ ਖਾਤਰ ਤੁਸੀਂ ਸੱਚਖੰਡ ਛੱਡ ਕੇ ਆ ਗਏ ਹੋ। ਆਖਣ ਲੱਗੇ, ਕਿਉਂ ਘਬਰਾ

ਜਿਹੜੇ ਸ਼ਰਧਾ ਨਾਲ ਜਾਂਦੇ ਨੇ ਧਿਆਨ ਨਾਲ ਸੁਣਿਓ ਪਿਆਰਿਓ ਜੀ, ਸ਼ਰਧਾ ਭਾਵਨਾ ਚਾਹੀਦੀ ਹੈ ਗੁਰੂ ਤੇ ਵਿਸ਼ਵਾਸ। ਜਿਹੜੇ ਸ਼ਰਧਾ ਨਾਲ ਸਾਡੇ ਦਰਸ਼ਨਾਂ ਨੂੰ ਆਉਂਦੇ ਨੇ ਉਹਨਾਂ ਦੇ ਅਸੀਂ ਸਦਾ ਹੀ ਅੰਗ ਸੰਗ ਵਸਦੇ ਹਾਂ। ਬੋਲੋ ਸਤਨਾਮ। ਐ ਭਾਵਨਾ ਦੇ ਨਾਲ ਦਰਸ਼ਨ ਕਰਿਆ ਕਰੋ। ਅਨੇਕਾਂ ਹੀ ਹੋਰ ਪਰਿਵਾਰ ਨੇ, ਇੱਕ ਦਿੱਲੀ ਤੋਂ ਗਿਆ ਸੀ ਪਰਿਵਾਰ, ਛੋਟਾ ਬੱਚਾ ਸੀ, ਹਜੇ ਸਾਲ ਤੋਂ ਵੀ ਘੱਟ ਸੀ, ਅਤੇ ਉਹ ਗੁਰੂ ਪਿਆਰਿਓ ਜਦੋਂ ਇਸ਼ਨਾਨ ਕਰਾਇਆ ਨਾ ਉੱਪਰ, ਜੂਨ ਦਾ ਮਹੀਨਾ ਸੀ, ਬਰਫੇ ਹੁੰਦੀ ਆ, ਉਦੋਂ ਉਹ ਬੱਚਾ ਸੁੰਨ ਹੋ ਗਿਆ, ਜਿਹੜਾ ਉਹਦਾ ਖੂਨ ਸੀ ਜੰਮ ਗਿਆ, ਨੀਲਾ ਹੋ ਗਿਆ ਬੱਚਾ, ਉਹਦੀ ਡੈਥ ਹੋ ਗਈ। ਡਾਕਟਰ ਬੁਲਾਇਆ, ਉਹਨੇ ਵੀ ਕਹਿਤਾ, ਡਿਕਲੇਅਰ ਕਰਤਾ ਕਿ ਇਹਦੀ ਡੈਥ ਹੋ ਗਈ ਆ। ਘਰ ਵਾਲਾ ਗਾਲਾਂ ਕੱਢਣ ਲੱਗ ਗਿਆ ਬੀਬੀ ਨੂੰ, ਕਹਿੰਦਾ ਤੈਂ ਤਾਂ ਮਸਾਂ ਬੱਚਾ ਮਿਲਿਆ ਸੀ ਅਤੇ ਇਹ ਤੈਂ ਆਪ ਮਾਰਤਾ ਇਹ ਤਾਂ ਤੈਂ। ਕਹਿੰਦੇ ਕਿਉਂ ਘਬਰਾਉਂਦੀ ਆ, ਘਬਰਾਉਣਾ, ਪਤੀ ਦੇਵ ਜੀ ਨੇ ਦਿੱਤਾ ਸੀ ਉਹ ਲੈ ਗਿਆ, ਆਪਣਾ ਕੀ ਆ। ਐਂ ਭਾਵਨਾ ਚਾਹੀਦੀ ਆ ਗੁਰੂ 'ਤੇ, ਉਹਦੀ ਦਾਤ ਸੀ ਉਹ ਲੈ ਗਿਆ, ਇਸ਼ਨਾਨ ਕਰਾਇਆ, ਸੁੱਚੇ ਵਸਤਰ ਪਾਏ, ਮਹਾਰਾਜ ਦੇ ਕੋਲ ਜਾ ਕੇ ਪਿਆਰਿਓ ਅੰਦਰ ਦਰਬਾਰ ਸਾਹਿਬ ਦੇ ਮੂਹਰੇ ਬੱਚੇ ਨੂੰ ਰੱਖਤਾ, ਅਰਦਾਸ ਕਰਨ ਲੱਗ ਗਈ, ਸਾਨੂੰ ਬੇਨਤੀ ਕਰਨੀ ਆ ਜਾਵੇ। ਉਹ ਪਿਆਰਿਓ ਸੁਣਦਾ ਗੁਰੂ ਸਾਹਿਬ ਜੀ, ਸਾਨੂੰ ਬੇਨਤੀ ਕਰਨੀ ਆ ਜਾਵੇ ਬਸ, ਬਿਰਥੀ ਕਦੇ ਨਾ ਹੋਵੇ। ਇੱਥੇ ਬ੍ਰੇਕ ਲਾਉਣੇ ਪੈਣੇ ਨੇ। ਜਨ ਕੀ ਅਰਦਾਸ ਕੀਦੀ, ਜਨ ਦੀ ਜਿਹੜਾ ਉਹਦਾ ਬਣ ਗਿਆ, ਜਿਹਨੇ ਗੁਰੂ ਨੂੰ ਆਪਣਾ ਬਣਾ ਲਿਆ, ਉਹਦੀ ਕਦੇ ਅਰਦਾਸ ਬਿਰਥੀ ਨਹੀਂ ਹੁੰਦੀ। ਬੋਲੋ ਸਤਨਾਮ। ਬੇਨਤੀ ਕੀਤੀ ਉਸ ਭੈਣ ਨੇ, ਬੱਚਾ ਸਾਹਮਣੇ ਮਹਾਰਾਜ ਦੇ ਮੂਹਰੇ ਰੱਖ ਦਿੱਤਾ, ਪਿਤਾ ਜੀ ਜੇ ਇਹ ਬੱਚਾ, ਜੇ ਸਾਨੂੰ ਦਾਤ ਬਖਸ਼ੀ ਆ ਜਿਹੜੀ, ਇਹਦੇ ਤੁਸੀਂ ਵਾਪਸ ਲੈਣੀ ਤੇ ਤਾਂ ਦੇਣੀ ਹੋ, ਕਾਹਨੂੰ ਤੇ ਸਾਨੂੰ ਦਾਤ ਬਖਸ਼ ਦੇਣਾ, ਜੇ ਤੁਸੀਂ ਵਾਪਸੇ ਲੈਣੀ ਸੀ। ਕੀ ਹੋਇਆ, ਉੱਧਰ ਬੇਨਤੀ ਚੱਲ ਰਹੀ ਆ, ਉੱਧਰ ਬੱਚਾ ਪਿਆਰੇ ਉੱਚੀ ਉੱਚੀ ਰੋਣ ਲੱਗ ਗਿਆ ਸੀ। ਬੋਲੋ ਸਤਨਾਮ। ਪ੍ਰਬੰਧਕਾਂ ਨੂੰ ਪੁੱਛ ਲਿਓ ਜਾ ਕੇ, ਮ੍ਰਿਤਕ ਉਹ ਜੀਵਾਲਣ ਹਾਰ, ਸਾਡਾ ਗੁਰੂ ਸਮਰੱਥ ਹੈ। ਇੱਕ ਤੇ ਅੱਜ ਕੱਲ੍ਹ ਦੇ ਦੇਹਧਾਰੀ ਪਖੰਡੀ ਗੁਰੂ ਵਾਲੀ ਗੱਲ ਨਹੀਂ, ਸਾਡੇ ਗੁਰੂ ਹਾਜ਼ਰ ਨਾਜ਼ਰ ਨੇ, ਹਾਜ਼ਰ ਨਾਜ਼ਰ ਸਮਝਿਆ ਕਰੋ, ਅਤੇ ਪ੍ਰਤੱਖ ਗੁਰੂ ਹਾਜ਼ਰ ਨੇ ਪਿਆਰਿਓ। ਸ਼ਰਧਾ ਭਾਵਨਾ ਦੇ ਨਾਲ ਜਿੱਥੇ ਵੀ ਜਾਣਾ, ਭਾਵਨਾ ਦੇ ਨਾਲ ਜਾਇਆ ਕਰੋ, ਭਾਵਨਾ ਨਾਲ ਹਾਜ਼ਰੀ ਲਾਇਆ ਕਰੋ। ਗੁਰੂ ਪਿਆਰੇ ਗੁਰੂ ਸਵਾਰੇ ਆਪਣੇ ਬਾਬਾ ਜੀ ਪਹੁੰਚ ਚੁੱਕੇ ਨੇ, ਆਓ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਕਮਲੇ ਹਾਜ਼ਰੀ ਲਵਾ ਕੇ ਫਿਰ ਆਪਾਂ ਨੇ ਸਮਾਪਤੀ ਕਰੀਏ। ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਦਾ ਬਹੁਤ ਬਹੁਤ ਧੰਨਵਾਦ, ਸਾਲ ਬਾਅਦ ਦਰਸ਼ਨ ਕੀਤੇ ਨੇ। ਫਿਰ ਜਦੋਂ ਨਦੀ ਨਾਮ ਸੰਯੋਗੀ ਮੇਲੇ, ਆਓ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲਵਾਈਏ।

0: ਸਾਰੀਆਂ ਸੰਗਤਾਂ ਨੂੰ, ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਪੁਰਬ ਦੀਆਂ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਨਾਲ ਸਾਡਾ ਪਿਆਰ ਵਾਲਾ ਸਾਰਾ ਪ੍ਰਬੰਧ ਹੈ। ਜੰਡੀ ਸਾਹਿਬ ਜੀ, ਸਕੱਤਰ ਸਾਹਿਬ ਜੀ ਸਾਰੇ ਬਹੁਤ ਪਿਆਰ ਸਤਿਕਾਰ ਵਾਲੇ ਨੇ, ਬੜਾ ਪਿਆਰ ਬਖਸ਼ਦੇ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ, ਆਇਆਂ ਨੂੰ ਕੋਟਾਨ ਕੋਟ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਇਹ ਸਮਾਂ ਬਖਸ਼ਿਆ। ਆਓ ਅਗਲਾ ਸਮਾਂ ਪ੍ਰਬੰਧਕਾਂ ਕੋਲੋਂ ਸਰਵਣ ਕਰੋ। ਬੇਨਤੀਆਂ ਪ੍ਰਵਾਨ ਭੁੱਲਾਂ ਨਿਕੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਕਿ ਆਪ ਜੀ ਦੇ ਨਾਲ ਦਸਵੇਂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਪਣ ਕਰਾਇਆ। ਬਾਬਾ ਜੀ ਜੋ ਕਿ ਹੇਮਕੁੰਡ ਸਾਹਿਬ ਦੇ ਰਸਤੇ ਦੇ ਵਿੱਚ ਉਹ ਸਥਾਨ ਹੈ ਜਿੱਥੇ ਆਪ ਸੰਗਤਾਂ ਦੇ ਵਾਸਤੇ ਜੋ ਸੰਗਤਾਂ ਜਾਂਦੀਆਂ ਉਹਨਾਂ ਵਾਸਤੇ ਜਿੱਥੇ ਲੰਗਰ ਦਾ ਪ੍ਰਬੰਧ ਕਰਦੇ ਹਾਂ, ਉੱਥੇ ਹੀ ਉਹਨਾਂ ਨੇ ਸਥਾਨ ਵੀ ਬਣਾਇਆ ਹੈ। ਸੋ ਇੱਥੇ ਪਹੁੰਚੇ ਹਨ ਸਮੁੱਚੀ ਸੰਗਤ ਵੱਲੋਂ ਜੀ ਆਇਆਂ ਧੰਨਵਾਦ, ਉਹਨੇ ਹਾਜ਼ਰੀ ਭਰੀ ਹੈ। ਸੋ ਮੈਂ ਹੁਣ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਵੱਲੋਂ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਹੋਣਾ ਨੂੰ ਸਰੂਪ ਪਾਉ ਦੀ ਬਖਸ਼ਿਸ਼ ਦਿੱਤੀ ਜਾਵੇ। ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ। ਹੁਣ ਬਹੁਤ ਹੀ ਆਦਰ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਿੱਖ ਪੰਥ ਦੇ ਮਹਾਨ ਕੀਰਤਨੀਏ, ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਜੋ ਕਿ ਕੌਮ ਦੇ ਮਹਾਨ ਸ਼ਹੀਦਾਂ ਮੇਰੀ ਪੀਰ ਦਿਵਸ ਨੂੰ ਸਮਰਪਿਤ ਸਮਾਗਮ, ਅਖੰਡ ਕੀਰਤਨ ਸਮਾਗਮ ਹੁੰਦਾ, ਉਹ ਹਾਜ਼ਰੀ ਭਰਦੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ। ਉਹ ਚੇਚੇ ਤੌਰ 'ਤੇ ਜੋ ਪਹੁੰਚੇ ਹਨ, ਉਹ ਆਪ ਸੰਗਤ ਨੂੰ ਕੀਰਤਨ ਦੁਆਰ ਨਿਹਾਲ ਕਰਨਗੇ। ਆਉਣ ਵਾਲੇ ਦੋ ਦੀਵਾਨ ਉਹਨਾਂ ਨੇ ਸ਼ਾਮ ਦੇ ਸਮੇਂ ਇਸ ਸਥਾਨ 'ਤੇ ਉੱਤੇ ਹਾਜ਼ਰੀ ਭਰਨੀ ਹੈ। ਤਕਰੀਬਨ ਕੱਲ੍ਹ ਸ਼ਾਮ ਨੂੰ 7:45 ਦੇ ਕਰੀਬ ਕੀਰਤਨ ਦੀ ਆਰੰਭਤਾ ਕਰਿਆ ਕਰਨਗੇ। ਸੋ ਆਪ ਸੰਗਤਾਂ ਨੂੰ ਚਾਨਣ 'ਚ ਬੇਨਤੀ ਕਰਾਂ ਕਿ ਵੱਧ ਚੜ੍ਹ ਕੇ ਹਾਜ਼ਰੀ ਭਰਨਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਪਾਸੋਂ ਕੀਰਤਨ ਸਰਵਣ ਕਰੀਏ, ਅਤੇ ਨਾਲ ਹੀ ਬੇਨਤੀ ਕਰਾਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਆਉਣ ਵਾਲੇ ਹਫ਼ਤੇ, ਆਉਣ ਵਾਲੇ ਐਤਵਾਰ ਕੌਮ ਦੇ ਮੌਜੂਦਾ ਸਿੱਖ ਸੰਘਰਸ਼ ਦੇ ਕੌਮੀ ਯੋਧਿਆਂ ਦੀ ਯਾਦ ਦੇ ਵਿੱਚ ਵਿਸ਼ੇਸ਼ ਸਮਾਗਮ ਹੋਵੇਗਾ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੇ ਜਿਨ੍ਹਾਂ ਨੇ ਆਪਣੇ ਲਹੂ ਦਾ ਕਤਰਾ ਕਤਰਾ ਕੌਮ ਦੇ ਭਵਿੱਖ ਨੂੰ ਸੁਆਰਨ ਲਈ ਲਾਇਆ, ਉਹਨਾਂ ਦੀ ਯਾਦ ਵਿੱਚ ਜੁੜ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

அவருக்கு ஒரு பாயி, அவள் லக்கனே மகாராஜ் உனது ஹபர் ஹோய். அதே அஜே ஹபர் சுனி ஹை, மன் தன் ஆனந்தோ ஆனந்த பய, மன் பி கிட கயா, சரீர் பி கிட கயா, ஹர் ஆவத்தே சுனே மேரே லால் ஹர் லால். சப் நூ பேனத்தி ஹை, பாவே காஃபி லம்மே சமயம் தோ துசி துவாடே சோ கை பைட்டே ஹோன்கே, வாஹிகுரு போலோ ஜி, வாஹிகுரு ਗੱਜ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਇੱਥੇ ਲੰਮਾ ਸਮਾਂ ਬਿਤਾਇਆ ਜਾਂਦਾ ਨਾ, ਉਹਨਾਂ ਆਉਣ ਵਾਲੇ ਸਮੇਂ 'ਚ ਜੂਨਾਂ ਦੇ ਭਟਕਣ ਦਾ ਸਮਾਂ ਛੋਟਾ ਹੋ ਜਾਂਦਾ। ਬੋਲੋ ਜੀ ਵਾਹਿਗੁਰੂ। ਇਹ ਅਜੀਬ ਖੇਡ ਹੈ, ਦੁਨੀਆਂ ਦੀ ਭੁੱਖ ਲੱਗੇ ਤੇ ਭੁੱਖ ਦੁੱਖ ਦਿੰਦੀ ਹੈ, ਨਾਮ ਦੀ ਭੁੱਖ ਲੱਗੇ ਤੇ ਭੁੱਖ ਸੁੱਖ ਦਿੰਦੀ ਹੈ। ਆਓ ਜੀ, ਸ਼ਬਦ ਹੈ, ਸਭ ਨੂੰ ਬੇਨਤੀ ਪੜਿਓ ਸਾਰੇ। ਇਹ ਨਾ ਸੋਚਿਓ ਕਿ ਸੁਰ ਉੱਚੀ ਹੈ ਜਾਂ ਨੀਵੀ ਹੈ, ਜਿੱਦਾਂ ਦਾ ਵੀ ਤੁਸੀਂ ਬੋਲ ਸਕਦੇ ਬੋਲਿਓ ਜ਼ਰੂਰ, ਕਿਉਂਕਿ ਬਸੁਰਿਆਂ ਨੂੰ ਗੁਰੂ ਸਾਹਿਬ ਆਪੇ ਉਦੋਂ ਸੁਰਚ ਕਰਦੇ ਜਦੋਂ ਪਿਆਰ ਨਾਲ ਗਾਉਂਦੇ ਆ। ਬੇਤਾਲਿਆਂ ਨੂੰ ਮਹਾਰਾਜ ਤਾਲ 'ਚ ਉਦੋਂ ਕਰਦੇ ਜਦੋਂ ਉਹ ਪਿਆਰ ਨਾਲ ਗਾਉਂਦੇ ਨੇ। ਜੇ ਪਿਆਰ ਨਾਲ ਨਹੀਂ ਗਾਉਂਦੇ ਤਾਂ ਜਿੰਨਾ ਮਰਜ਼ੀ ਸੁਰ 'ਚ, ਜਿੰਨਾ ਮਰਜ਼ੀ ਰਾਗ 'ਚ ਗਾਵੇ, ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਹਉਮੈ ਹੁੰਦੀ ਹੈ। ਮਹਾਰਾਜ ਕਹਿੰਦੇ ਹਉਮੈ ਵਿੱਚ ਗਾਵੇ ਬਿਰਥਾ ਜਾਏ। ਆਓ ਜੀ,

ਐਸੇ ਲਾਲ ਨੇ ਜਿਹੜਾ ਆਇਆ ਲਾਲੋ ਲਾਲ ਹੋ ਕੇ ਉਹਨੂੰ ਲਾਲ ਕਰ ਦਿੱਤਾ, ਐਸਾ ਲਾਲ ਕੀਤਾ ਗੁਰੂ ਦਾ ਲਾਲ ਬਣ ਗਿਆ। ਬੋਲੋ ਜੀ ਵਾਹਿਗੁਰੂ। ਪੰਜੋਖੜੇ ਸਾਹਿਬ ਸਾਖੀ ਤੁਸੀਂ ਸੁਣੀ ਬਹੁਤਿਆਂ ਨੇ, ਲਾਲ ਚੰਦ ਆਇਆ ਸੀ ਲੈ ਕੇ ਉਹਨੂੰ ਆਇਆ ਜਿਹਦੇ ਬਾਰੇ ਉਹਨੂੰ ਸੀ ਵੀ ਨਾ ਬੋਲ ਸਕਦਾ ਨਾ ਸੁਣ ਸਕਦਾ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਜੇ ਅਸੀਂ ਗੀਤਾਂ ਦੇ ਅਰਥ ਕਰ ਦਿੱਤੇ ਤੇ ਤੁਸੀਂ ਲੋਕ ਸਮਝੋਗੇ ਵੀ ਵੱਡਿਆਂ ਘਰਾਣਿਆਂ ਵਾਲੇ ਜਿਹੜੇ ਨੇ ਉਹ ਨਿੱਕੇ ਨਿਆਣਿਆਂ ਨੂੰ ਪੜ੍ਹਾ ਦਿੰਦੇ, ਭਰਮ ਤੇ ਫਿਰ ਵੀ ਬਣਿਆ ਰਹਿਣਾ। ਤੁਸੀਂ ਉਹ ਬੰਦਾ ਲਿਆਓ, ਕੋਈ ਇੱਥੋਂ ਲਿਆਓ ਬੰਦਾ ਜਿਹਦੇ ਕੋਲੋਂ ਅਸੀਂ ਅਰਥ ਕਰਾ ਦਿੰਦੇ। ਦੇਖੋ ਹੰਕਾਰੀ ਬੰਦਾ ਜਿਹੜਾ ਹੁੰਦਾ, ਨਿੰਦਕ ਬੰਦਾ ਹੁੰਦਾ ਹੰਕਾਰੀ, ਉਹਦੇ ਬਾਰੇ ਮਹਾਰਾਜ ਕਹਿੰਦੇ ਜੋ ਦੇਖੈ ਛਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ ਆਠ ਪਹਿਰ। ਬੇਨਤੀ ਹੈ ਜੇ ਪੰਕਤੀ ਲੱਭ ਜੇ ਤਾਂ ਡਿਸਪਲੇ ਕਰ ਦਿਓ ਵੀਰ ਜੀ, ਜਾਂ ਜਿਹੜਾ ਵੀ ਗੁਰੂ ਪਿਆਰਾ ਬੈਠਾ ਉੱਥੇ ਪ੍ਰੋਜੈਕਟਰ ਤੇ। ਕਹਿੰਦੇ ਨੇ ਆਠ ਪਹਿਰ ਚਿਤਵੈ ਨਹੀਂ ਪਹੁੰਚੈ, ਇਹ ਨਿੰਦਕ ਦੀ ਗੱਲ ਹੈ। ਉਹ ਅੱਠੇ ਪਹਿਰ ਨਿੰਦਾ ਹੀ ਚਿਤਵਦਾ ਰਹਿੰਦਾ, ਬੁਰਾ ਹੀ ਚਿਤਵਦਾ ਰਹਿੰਦਾ ਕਿਸੇ ਦਾ, ਪਰ ਪਰਮੇਸ਼ਰ ਦੇ ਜਿਹੜੇ ਪਿਆਰੇ ਹੁੰਦੇ ਨਾ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦਾ। ਤੇ ਉਹ ਨਿੰਦਾ ਕਰਨ ਵਾਲਾ ਨਿੰਦਾ ਚਿਤਵਣ ਵਾਲਾ ਕਿਸੇ ਟਿਕਾਣੇ ਤੇ ਵੀ ਨਹੀਂ ਪਹੁੰਚਦਾ। ਆਠ ਪਹਿਰ ਚਿਤਵੈ ਨਹੀਂ ਪਹੁੰਚਿਆ, ਬੁਰਾ ਚਿਤਵਤ ਚਿਤਵਤ ਮਰੀਏ। ਇਹਨਾਂ ਬੰਦਾ ਲੱਭ ਕੇ ਲਿਆਂਦਾ ਜਿਹੜਾ ਨਾ ਬੋਲੇ ਨਾ ਸੁਣੇ। ਤੇ ਗੁਰੂ ਕੇ ਪਿਆਰਿਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਲਿਆਂਦਾ। ਗੁਰੂ ਨਾਨਕ ਜੀ ਦੀ ਨਿਗਾਹ ਤੇ ਇਹੋ ਜਿਹੀ ਹੈ, ਜੇ ਕਿਸੇ ਦੀ ਬਲਦੀ ਹੋਈ ਚਿਖਾ ਦੇ ਧੂੰਏ ਤੇ ਇਹ ਨਿਗਾਹ ਪੈ ਜਾਏ ਨਾ ਤੇ ਜਨਮ

ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਜੀ, ਸੋਟੀ ਦੇ ਰੂਪ ਵਿੱਚ ਮਿਹਰ ਕਰ ਦੇਣ ਤੇ ਭਾਵੇਂ ਹੱਥ ਰੱਖ ਕੇ ਮਿਹਰ ਕਰ ਦੇਣ, ਭਾਵੇਂ ਨਿਗਾਹ ਨਾਲ ਹੀ ਮਿਹਰ ਕਰ ਦੇਣ, ਭਾਵੇਂ ਅੱਖਾਂ ਮੀਟ ਮਹਾਰਾਜ ਅੱਖਾਂ ਮੀਟਦੇ ਨਹੀਂ ਪਰ ਦੁਨਿਆਵੀ ਤੌਰ ਤੇ ਇੱਕ ਬੋਲੀ, ਭਾਵੇਂ ਨੇਤਰ ਬੰਦ ਹੋਣ ਤੇ ਅੰਦਰੋਂ ਚਿਤਵਨੀ ਨਾਲ ਹੀ ਕਰ ਦੇਣ, ਇਹ ਤਾਂ ਮਰਜ਼ੀ ਉਹਨਾਂ ਦੀ ਹੈ ਨਾ ਜੀ। ਕਿਰਪਾ ਕੀਤੀ, ਉਹਦੇ ਸਿਰ ਤੇ ਸੋਟੀ ਰੱਖੀ ਇਤਿਹਾਸ ਮੁਤਾਬਕ, ਤੇ ਜਦੋਂ ਪੰਡਿਤ ਜੀ ਨੇ ਲਾਲ ਚੰਦ ਨੇ ਗੀਤਾ ਦਾ ਸਲੋਕ ਪੜਿਆ, ਇਹ ਛੱਜੂ ਕਹਿੰਦਾ ਕਹਿੰਦਾ ਪੰਡਿਤ ਜੀ ਤੁਹਾਨੂੰ ਸੰਸਕ੍ਰਿਤ ਨਹੀਂ ਆਉਂਦੀ, ਤੁਸੀਂ ਅਸ਼ੁੱਧ ਪੜ ਰਹੇ ਹੋ। ਉਹ ਹੈਰਾਨ, ਐਡਾ ਪੜ੍ਹਿਆ ਲਿਖਿਆ ਮੈਂ ਪੰਡਿਤ ਵਿਦਵਾਨ, ਇਹ ਮੇਰੀ ਗਲਤੀ ਕਰਨਾ। ਸਾਨੂੰ ਵੀ ਕਈ ਵਾਰੀ ਭੁਲੇਖੇ ਪੈ ਜਾਂਦੇ ਆ, ਅਸੀਂ ਵੀ ਗੁਰਬਾਣੀ ਦਾ ਉਚਾਰਨ ਆਪਣੇ ਹਿਸਾਬ ਨਾਲ ਕਈ ਵਾਰੀ ਕਰਦੇ, ਤੇ ਜੇ ਕੋਈ ਦੱਸੇ ਤਾਂ ਉਹਨੂੰ ਕਹੀਦਾ ਤੇ ਤੂੰ ਬਹੁਤਾ ਸਿਆਣਾ ਨਹੀਂ ਭਾਈ ਪਿਆਰਿਓ। ਇਹ ਤਾਂ ਪੁਰਾਤਨ ਸਮੇਂ ਤੋਂ ਤੁਰੀ ਆਉਂਦੀ ਵੀ ਗੁਰਬਾਣੀ ਦੀ ਸੰਥਾ ਕਰਨੀ, ਰੋ ਵਿਚਾਰ ਚਲੋ ਇੰਨੀ ਬੇਨਤੀ ਇਸ ਪਾਸੇ। ਉਹਨੂੰ ਕਹਿੰਦੇ ਲਾਲ ਚੰਦ ਨੂੰ, ਛੱਜੂ ਜੀ ਕਹਿੰਦੇ ਨਹੀਂ ਤੂੰ ਠੀਕ ਨਹੀਂ ਪੜ੍ਹ ਰਿਹਾ, ਸੁਣ ਕਮਾਲ ਹੈ, ਬਿਨਾਂ ਗੀਤਾ ਤੋਂ ਪੜ੍ਹਿਆ ਉਹ ਗੀਤਾ ਦਾ ਸਲੋਕ ਸੁਣਾ ਤਾ ਉਹਨੂੰ। ਉਹ ਇੱਕਦਮ ਹੈਰਾਨ ਹੋ ਗਿਆ, ਕੀ ਹੋਇਆ? ਕਹਿੰਦਾ ਅਰਥ ਕਰ, ਅਰਥ ਕਰ ਦਿੱਤੇ, ਹੋਰ ਸਲੋਕ ਸੁਣਾਇਆ ਇਹਦੇ ਅਰਥ ਕਰ ਦਿੱਤੇ, ਹੋਰ ਸੁਣਾਇਆ ਇਹਦੇ ਅਰਥ ਕਰ ਦਿੱਤੇ। ਉਹ ਜਿੰਨੇ ਸਲੋਕ ਬੋਲੀ ਜਾਏ ਉਹਨਿਆਂ ਦੇ ਛੱਜੂ ਜੀ ਅਰਥ ਕਰੀ ਜਾਣ। ਹੈਰਾਨ ਹੋ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨੀ ਪੈ ਗਿਆ। ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਗੁਰੂ ਨਾਨਕ ਜੀ ਦੇ ਘਰ ਵਿੱਚ ਏਡੀ ਵੱਡੀ ਬਰਕਤ ਹੈ, ਇਹ ਗੁੰਗਿਆ ਬੋਲਿਆ ਤੋਂ ਵੀ ਸਾਡੇ ਵਰਗੇ ਪੰਡਤਾਂ ਨਾਲੋਂ ਵੱਧ ਵਧੀਆ ਅਰਥ ਕਰਾ ਲੈਂਦੇ ਨੇ। ਗੁਰਬਾਣੀ ਕਹਿੰਦੀ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੈ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅੰਧ ਲਖ ਹੈ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ। ਜਦੋਂ ਕਿਰਪਾ ਕਰ ਦੇਵੇ ਨਾ ਅੰਧਲੇ ਨੂੰ ਵੀ ਸਾਰਾ ਪਤਾ ਲੱਗ ਜਾਂਦਾ, ਦਿਸਣਾ ਸ਼ੁਰੂ ਹੋ ਜਾਂਦਾ, ਬੋਲੇ ਨੂੰ ਸੁਣਨਾ ਸ਼ੁਰੂ ਹੋ ਜਾਂਦਾ। ਰਹੋ ਵਿਚਾਰ, ਸਤਸੰਗ ਜੀ ਚਰਨੀ ਪੈ ਗਿਆ ਲਾਲ ਚੰਦ, ਹੈ ਵਿਦਵਾਨ ਸੀ। ਮੈਂ ਬੇਨਤੀ ਕਰਾਂ ਵਿਦਵਾਨ ਜਿਹੜਾ ਹੁੰਦਾ ਨਾ ਜੇ ਤੇ ਆ ਜਾਏ ਨਿਮਰਤਾ ਚ ਫਿਰ ਬਣ ਜਾਂਦਾ ਰੱਬ, ਉਹਨੂੰ ਮਿਲ ਜਾਂਦਾ ਸਾਰਾ ਕੁਛ। ਤੇ ਜੇ ਅੰਦਰ ਹੰਕਾਰ ਦੀ ਗੰਢ ਰੱਖੇ ਉੱਤੋਂ ਉੱਤੋਂ ਨਿਮਰਤਾ ਹੋਵੇ ਫਿਰ ਉਹ ਬਣਦਾ ਹਵਾਨ। ਹਵਾਨ ਕਿੱਦਾਂ? ਵਿਚਾਰਧਾਰਾ ਇੱਦਾਂ ਦੀ ਫੈਲਾ ਦਿੰਦਾ ਲੋਕਾਂ 'ਚ, ਲੋਕੀ ਆਪਸ ਵਿੱਚ ਗੁੱਥਮੁਗਥਾ ਹੁੰਦੇ ਰਹਿੰਦੇ ਆ। ਆ ਸਾਡੇ 'ਚ ਵੀ ਇੱਦਾਂ ਦੇ ਹੈਗੇ, ਸਾਡੇ ਗੁਰਦੁਆਰਿਆਂ ਦੀਆਂ ਸਟੇਜਾਂ ਵਰਤ ਕੇ ਸਾਨੂੰ ਲੜਾਉਂਦੇ ਰਹਿੰਦੇ ਆ ਗੁਰਬਾਣੀ ਤੋਂ, ਆਖੇ ਆਹ ਇੱਦਾਂ ਨਹੀਂ, ਆਹ ਇੱਦਾਂ ਨਹੀਂ, ਆਹ ਨਹੀਂ ਪੜ੍ਹਨਾ, ਆਹ ਨਹੀਂ ਕਰਨਾ। ਚਲੋ ਉਸ ਪਾਸੇ ਨਹੀਂ ਜਾਣਾ ਜਾਣਾ। ਲਾਲ ਚੰਦ ਵਿਦਵਾਨ ਸੀਗਾ, ਇਹਦੇ ਭਾਗ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨੀ ਪੈ ਗਏ। ਕਹਿੰਦਾ ਮਹਾਰਾਜ ਮੈਂ ਭੁੱਲ ਗਿਆ, ਮੇਰੀ ਗਲਤੀ ਦੀ ਮੈਨੂੰ ਖਿਮਾ ਬਖਸ਼ੋ ਤੇ ਮੈਨੂੰ ਆਪਣੇ ਚਰਨੀ ਲਾਓ। ਆ ਸੁਣਿਓ, ਜਿਹੜਾ ਲਾਲੋ ਲਾਲ ਹੋ ਕੇ ਕਹਿੰਦਾ ਸੀ ਵੀ ਇਹ ਮੇਰੇ ਏਰੀਏ 'ਚ ਕਿਹੜਾ ਆ ਗਿਆ ਜਿਹੜਾ ਕ੍ਰਿਸ਼ਨ ਖਵਾਉਂਦਾ, ਕ੍ਰਿਸ਼ਨ ਤੇ ਇੱਕੋ ਹੀ ਹੋਇਆ ਦੁਆਪਰ ਵਿੱਚ। ਆਇਆ ਸੀ ਲਾਲੋ ਲਾਲ ਹੋ ਕੇ, ਹੁਣ ਪੈ ਗਿਆ ਚਰਨੀ, ਭੁੱਲ ਬਖਸ਼ਾਈ। ਕਹਿੰਦਾ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨੀ ਲਾਓ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਹੜਾ ਗੁਰੂ ਘਰ ਦਾ ਬਿਰਦ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਬਾਣੀ ਕਹਿੰਦੀ, ਗੁਰੂ ਕੀ ਬਾਣੀ ਕਹਿੰਦੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਣਾ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾ ਲਿਆ ਉਹਨੂੰ।

ਉਹਨੂੰ ਰਲਾ ਲਿਆ, ਉਹਨੂੰ ਚਰਨ ਪੌੜ ਦਿੱਤੀ, ਸਿੱਖ ਬਣਾ ਲਿਆ, ਉਹਨੂੰ ਦੱਸਿਆ ਵੀ ਕਿੱਦਾਂ ਸਿੱਖੀ ਕਮਾਉਣੀ ਹੈ। ਰਹਿਤ, ਇਹ ਰਹਿਤ ਤਾਂ ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਚੱਲੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਸੰਪੂਰਨ ਹੋਈ। ਉਹਨੂੰ ਜਦੋਂ ਬਖਸ਼ਿਸ਼ ਕਰ ਦਿੱਤੀ ਤਾਂ ਸਾਧ ਸੰਗਤ ਜੀ ਐਸਾ ਲਾਲ ਬਣਿਆ, ਐਸਾ ਲਾਲ ਬਣਿਆ। ਹੁਣ ਜਦੋਂ ਅਰਦਾਸ ਕਰਦੇ ਹਾਂ ਨਾ ਅਸੀਂ, ਉਸ ਲਾਲ ਅੱਗੇ ਵੀ ਅਰਦਾਸ ਹੁੰਦੀ ਹੈ। ਕਿੱਦਾਂ? ਚਮਕੌਰ ਸਾਹਿਬ ਦੇ ਜੰਗ ਵਿੱਚ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਰਿਹਾ। ਜਦੋਂ ਵਾਹਿਗੁਰੂ, ਜਦੋਂ ਸੱਚੇ ਪਾਤਸ਼ਾਹ ਨੇ ਖੰਡੇ ਦੀ ਪੌਲ ਬਖਸ਼ਿਸ਼ ਕੀਤੀ ਕਲਗੀਧਰ ਜੀ ਨੇ, ਇਹ ਕਹਿੰਦਾ ਜੀ ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਰਿਹਾ ਫਿਰ ਇਹ ਗੁਰੂ ਦਾ ਬਣ ਗਿਆ, ਫਿਰ ਨਹੀਂ ਪਾਸਾ ਗਿਆ। ਤੇ ਗੁਰੂ ਕੇ ਪਿਆਰੇ ਅੰਮ੍ਰਿਤ ਛਕ ਕੇ ਇਹਦਾ ਨਾਂ ਰੱਖਿਆ ਗਿਆ ਲਾਲ ਸਿੰਘ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵਕਤ ਤੋਂ ਆਉਂਦਾ ਨਾਂ ਜਿਹੜਾ ਸੀ ਨਾ, ਨਾਲ ਰੱਖਿਆ ਲਾਲ, ਲਾਲ ਸਿੰਘ। ਤੁਸੀਂ 40 ਮੁਕਤਿਆਂ ਦਾ ਇਤਿਹਾਸ ਪੜ੍ਹ ਲਿਓ, ਚਮਕੌਰ ਸਾਹਿਬ ਜਿਹੜੇ 40 ਸਿੰਘ ਸ਼ਹੀਦ ਹੋਏ, ਉਹਨਾਂ ਵਿੱਚ ਆਉਂਦਾ ਲਾਲ ਸਿੰਘ ਪਛੌਰੀਆ। ਇਹ ਸਾਧ ਸੰਗਤ ਜੀ, ਇਹ ਉਹੋ ਹੀ ਲਾਲ ਚੰਦ ਹੈ ਜਿਹੜਾ ਪੰਡਿਤ ਆਇਆ ਸੀ, ਗੁਰੂ ਘਰ ਦਾ ਪੰਡਿਤ ਬਣਿਆ। ਗੁਰੂ ਘਰ ਦਾ ਪੰਡਿਤ ਕਿਹੜਾ ਹੈ? ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਅਤੇ ਗੁਰੂ ਕੇ ਪਿਆਰਿਓ, ਫਿਰ ਐਸੀ ਬਖਸ਼ਿਸ਼ ਹੋਈ ਕਿ ਇਹ ਚਮਕੌਰ ਸਾਹਿਬ ਦੀ ਜੰਗ ਵਿੱਚ ਸਨਮੁਖ ਜੂਝਦਾ ਹੋਇਆ ਸ਼ਹੀਦ ਹੋਇਆ ਅਤੇ ਮੁਕਤਿਆਂ ਵਿੱਚ ਇਹ ਸ਼ਾਮਲ ਹੋ ਗਿਆ। ਸਮਾਂ ਹੋ ਗਿਆ, ਹੁਣ ਆਪਾਂ ਸਮਾਪਤੀ ਕਰੀਏ। ਮਨ ਚ ਆਈ ਸੀ ਵੀ ਸ਼ਹੀਦਾਂ ਦਾ ਵੀ ਦਿਹਾੜਾ ਦਿਹਾੜੇ ਨਾਲ ਮਨਾਏ ਜਾ ਰਹੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਅਤੇ ਸ਼ਹੀਦੀ ਦੀ ਵੀ ਗੱਲ ਵਿੱਚ ਆ ਜਾਏ। ਅਤੇ ਇਹ ਗੁਰੂ ਕੇ ਪਿਆਰਿਓ, ਇਹ ਦੇਖ ਲਓ ਜਿਹੜਾ ਗੁਰੂ ਸਾਹਿਬ ਦੇ ਚਰਨੀ ਲੱਗ ਜਾਂਦਾ ਨਾ, ਕਿੱਥੋਂ ਤੱਕ ਪਹੁੰਚਦਾ। ਅਤੇ ਆਓ ਹੁਣ ਇੱਕ ਵਾਰੀ ਪੜ੍ਹ ਲਈਏ, ਸ੍ਰੀ ਹਰਕ੍ਰਿਸ਼ਨ ਤਿਹਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਫਿਰ ਆਪਾਂ ਸਮਾਪਤੀ ਕਰਦੇ ਹਾਂ।

ਗੁਰੂ ਬਨਵਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਾਣਦੀਆਂ ਸਮੂਹ ਸੰਗਤਾਂ ਨੂੰ, ਕਈ ਲਾਈਵ ਸੁਣ ਰਹੇ ਹੋਣਗੇ, ਧਿਆਨ ਨਾਲ ਸੁਣਨ ਵਾਲਿਆਂ ਦੀ ਹਾਜ਼ਰੀ ਲੱਗਦੀ ਹੈ, ਉਹਨਾਂ ਦਾ ਵੀ ਸਭ ਦਾ, ਆਪ ਸਮੂਹ ਸੰਗਤਾਂ ਦਾ ਸਭ ਦਾ ਕੋਟਾਨ ਕੋਟ ਸ਼ੁਕਰਾਨਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸਰੂਪ 'ਚ ਸਾਡੇ ਸਾਹਮਣੇ ਪ੍ਰਤੱਖ ਨੇ। ਗਰੀਬ ਨਿਵਾਸ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਇੱਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਜਦੋਂ ਵੀ ਆਈਦਾ ਹੈ, ਸਾਰੇ ਬੜਾ ਪਿਆਰ ਸਹਿਯੋਗ ਦਿੰਦੇ ਨੇ ਸਾਰੇ ਸਮਾਗਮਾਂ ਵਾਸਤੇ, ਸਾਰੇ ਵੀਰਾਂ ਦਾ। ਮੇਰੇ ਜੰਡੀ ਵੀਰ ਦੀ ਉੱਥੇ ਵੀ ਸਾਨੂੰ ਸਮਾਗਮ 'ਚ ਮਿਲੇ ਸੀ, ਸਾਰੇ ਵੀਰਾਂ ਦਾ ਧੰਨਵਾਦ। ਅਤਿ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਦਿਲਬਾਗ ਸਿੰਘ ਜੀ, ਹੋਰ ਸਾਰਾ ਸਟਾਫ ਇੱਥੋਂ ਦੇ, ਸਭ ਦਾ ਧੰਨਵਾਦ। ਭਾਵੇਂ ਰਾਤ ਰਹਿਣ ਸਬਾਈ ਸਾਰੀ ਰਾਤ ਹੀ ਰਹੇ ਨੇ ਸਿੰਘ ਸਾਰੇ, ਪਰ ਹੁਣ ਵੀ ਇੰਦਰਪਾਲ ਸਿੰਘ ਜੀ, ਆਪ ਚੰਗੀ, ਪ੍ਰਭ ਤੇਗ ਸਿੰਘ, ਇਹ ਰਾਤੀ ਵੀ ਇਹਨੇ ਬੜਾ ਸੋਹਣਾ ਤਬਲਾ ਵਜਾਇਆ ਅਤੇ ਹੁਣ ਉਹਦੇ ਨਾਲੋਂ ਵੀ ਉਤਸ਼ਾਹ ਨਾਲ ਵਜਾਇਆ। ਅਤੇ ਡਾਕਟਰ ਸਾਹਿਬ ਪ੍ਰਭਜੋਤ ਸਿੰਘ ਜੀ ਭਾਈ, ਸਾਰਿਆਂ ਨੇ ਆਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਦੋਹਰੀਆਂ ਦੋਹਰੀਆਂ, ਤੇਰੀਆਂ ਤੇਰੀਆਂ ਖੁਸ਼ੀਆਂ। ਸ਼ਾਮ ਨੂੰ ਸਿਮਰਨ ਨਹੀਂ ਹੋਣਾ ਜੀ, ਕਿੰਨੇ ਤੋਂ ਕਿੰਨੇ? 7:30 ਤੋਂ 8:30 ਸਿਮਰਨ ਵੀ ਹੋਣਾ। ਆਪ ਜੀ ਨੂੰ ਬੇਨਤੀ ਹੈ, ਜਿੰਨਾ ਗੱਫਾ ਵੱਧ ਤੋਂ ਵੱਧ ਲੈ ਲਈਏ ਉਨਾ ਹੀ ਭਲਾ। ਭਾਈ ਪ੍ਰਾਪਤ ਮਾਨੁਖ ਦੇ ਹੋਈ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਗਿਆ। ਕਿਤੇ ਲਾਈਨ 'ਚ ਲੱਗੇ ਹੋਈ ਹੈ ਅਤੇ ਚੀਜ਼ ਮਿਲਦੀ ਹੋਏ ਸੋਹਣੀ, ਸਵਾਦਲੀ, ਕੀਮਤੀ, ਅਤੇ ਕੋਸ਼ਿਸ਼ ਕਰੀਦੀ ਆ ਵੀ ਅਗਲਾ ਪਰੇ ਹੋ ਜਾਵੇ, ਮੇਰੀ ਖੇਤੀਬਾੜੀ ਆ ਜਾਵੇ। ਅਤੇ ਚਲੋ ਇੱਥੇ ਪਰੇ ਨਹੀਂ ਕਰਨਾ ਕਿਸੇ ਨੂੰ ਅਸੀਂ, ਪਰ ਆਪ ਕੋਸ਼ਿਸ਼ ਕਰ ਲਈਏ ਸਿਮਰਨ ਭਜਨ ਕਰਨਾ, ਮਹਾਰਾਜ ਦੇ ਭੈ 'ਚ ਰਹਿਣਾ। ਗੁਰੂ ਸਾਹਿਬ ਦੇ ਭੈ 'ਚ ਰਹਿਣਾ ਵੀ ਬਹੁਤ ਵੱਡਾ ਸਿਮਰਨ ਹੈ। ਮਹਾਰਾਜ ਕਹਿੰਦੇ ਭੈ ਬਿਨ ਭਗਤ ਨਾ ਹੋਵੇ ਹੀ, ਉਹਦੇ ਭੈ ਤੋਂ ਬਗੈਰ ਭਗਤੀ ਨਹੀਂ ਹੁੰਦੀ। ਮੈਨੂੰ ਖਿਮਾ ਕਰਿਓ, ਕੰਨਾਂ ਨੂੰ ਹੱਥ ਲਾ ਕੇ ਮਾਫ਼ੀ ਮੰਗ ਲਈ ਨਾ, ਵਾਹਿਗੁਰੂ ਮੰਗਣ ਤਾਂ ਅਸੀਂ ਸਾਰੇ ਬਥੇਰਾ ਕਰ ਲਈਏ, ਪਰ ਕਿਤੇ ਇਹ ਵਾਹਿਗੁਰੂ ਵਾਹਿਗੁਰੂ ਕੀਤਾ ਭਗਤੀ ਬਣ ਜਾਏ। ਭੈ ਵਿੱਚ ਰਹਿਣ ਦੀ ਗਤੀ ਭਗਤ ਹੁੰਦਾ, ਜਿਹੜਾ ਭੈ ਵਿੱਚ ਰਹਿ ਕੇ ਗਤੀ, ਗਤੀ ਦਾ ਇੱਥੇ ਭਾਵ ਚਾਲ, ਜਿਹਦੀ ਚਾਲ ਵਾਹਿਗੁਰੂ ਦੇ ਭੈ ਵਿੱਚ ਉਹ ਭਗਤ ਹੈ। ਮੈਨੂੰ ਲੱਗਦਾ ਸ਼ਾਇਦ ਰਾਤੀ ਸ਼ਬਦ ਪੜਿਆ, ਮਨ ਮਾਰੇ ਬਿਨ ਭਗਤ ਨਾ ਹੋਈ ਸ਼ਾਇਦ। ਹਾਂ, ਉਹ ਬੀਬੀ ਭੈਣ ਜੀ ਨੂੰ ਚੇਤਾ, ਮਨ ਮਾਰੇ ਬਿਨ ਭਗਤ ਨਾ ਹੋਈ, ਮਨ ਅੰਤਰ ਬੋਲਿਆ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਮਾਰੇ ਨੂੰ ਕਹੀਏ, ਇਹ ਜੇ ਸਾਡੇ ਵੱਸ 'ਚ ਹੁੰਦਾ ਮਾਰਨਾ ਤਾਂ ਅਸੀਂ ਪਹਿਲਾਂ ਨਾ ਮਾਰ ਲੈਂਦੇ, ਇਹ ਬਣਾਇਆ ਤੁਸੀਂ ਆ, ਇਹਨੂੰ ਜਿੰਦਾ ਤੁਸੀਂ ਰੱਖਦੇ ਹੋ, ਜਿੱਦਾਂ ਇਹਨੂੰ ਮਾਰਨਾ ਉੱਦਾਂ ਮਾਰੋ। ਬਿਲਕੁਲ ਮਰ ਗਿਆ ਤਾਂ ਆਪਣੇ ਕੋਲ ਨਾਮ ਨਹੀਂ ਜਪਿਆ ਜਾਣਾ, ਇੱਧਰੋਂ ਮਰ ਜੇ ਇੱਧਰ ਜਿੰਦਾ ਹੋ ਜਾਏ। ਸਤਿਗੁਰ ਮੇਰਾ ਮਾਰ ਜੀਵਾ, ਗੁਰੂ ਸਾਹਿਬ ਕਿਰਪਾ ਕਰੇ ਸ਼ਾਮ ਨੂੰ ਵੀ ਆਇਓ। ਹਾਂਜੀ, ਕੱਲ੍ਹ ਸ਼ਾਮ ਨੂੰ ਵੀ ਦਾਸ ਆਪ ਜੀਆਂ ਦੇ ਚਰਨਾਂ 'ਚ ਕੀਰਤਨ ਦੁਆਰਾ ਹਾਜ਼ਰੀ ਭਰੇਗਾ 8:45 ਤੋਂ 8:30, ਅਤੇ ਪਰਸੋਂ ਮੰਗਲਵਾਰ ਵੀ 8:30 ਤੋਂ 8:30, ਫਿਰ ਬੁੱਧਵਾਰ ਨੂੰ ਅਸੀਂ ਅਗਲੇ ਪੜਾਅ ਨੂੰ ਚਾਲੇ ਮਾਰ ਜਾਣੇ। ਅਤੇ ਆਓ ਪਿਆਰਿਓ, ਆਨੰਦ ਸਾਹਿਬ ਜੀ ਦਾ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਕਰ ਨਾਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਅਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਾਹ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਇਸੇ ਜੰਤ ਭਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਐਤਵਾਰ ਦੇ ਹਫ਼ਤਾਵਾਰੀ ਦੇ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਸੱਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ, ਕੀਰਤਨ, ਕਥਾ, ਵਿਚਾਰਾਂ, ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ, ਕੀਰਤਨ, ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨਾ, ਜੀ ਸੰਗਤ ਦੀ ਹਾਜ਼ਰੀ ਤੇ ਲੁੜ ਭੇਠਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਮੁਖਸ਼ਨ ਰਤਨ ਸਿੰਘ ਕੋਮਲ ਨੂੰ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਗਗਨਦੀਪ ਸਿੰਘ ਨਵਜੋਤ ਕੌਰ ਵੱਲੋਂ ਆਪਣੇ ਬੇਟੇ ਗੁਰ ਈਸ਼ਰ ਸਿੰਘ ਜਨਮ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਦੇ ਹਨ। ਭੁਪਿੰਦਰ ਸਿੰਘ ਪਤੰਦਰਜੀਤ ਸਿੰਘ ਵੱਲੋਂ ਪੋਤਰੇ ਗੁਰਨੂਰ ਸਿੰਘ ਦੇ ਪਦਮ ਦੇ ਜਨਮਦਿਨ ਦੀ ਖੁਸ਼ੀ ਅਰਦਾਸ ਸ਼ੁਕਰਾਨਾ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਿਸਾਰ ਕੁਰਬਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰੇ ਦਰ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਬਰਤਾਉਣ ਦੀ ਅੱਗੇ ਬਖਸ਼ਣ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋਲਾਈ ਸ੍ਰੀ

ਮੁਖ ਸੰਤਾਪੇ ਜਿਸ ਆ ਬੁਝਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਯੂਨ ਸਭ ਵਰਤਾ ਆਪੇ ਜਿਸ ਆਪ ਬੁਝਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਯੂਨ ਸਭ ਵਰਤਾ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਆਪ ਜੀ ਨੇ ਐਤਵਾਰ ਦੇ ਅਵਤਾਰ ਦੁਆਰਾ ਹਾਜ਼ਰੀਆਂ ਭਰੀਆਂ ਹਨ ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਇਸ ਸੰਬੰਧ ਵਿੱਚ ਹੀ ਅੱਜ ਦੇ ਵਿਸ਼ੇ ਦੀਵਾਨ ਸਜੇ ਗੁਰੂ ਮਹਾਰਾਜ ਕਿਰਪਾ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਵੀ ਜੀਵਨ ਦਾਨ ਮਨਾਮ ਦਾਨ ਬਖਸ਼ਣ ਵਿਸ਼ੇਸ਼ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜੀ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਸਾਧ ਸੰਗ ਸਾਡੇ ਪਾਸ ਜੋ ਆਏ ਹਨ ਕੱਲ੍ਹ ਅਤੇ ਪਰਸੋਂ ਸ਼ਾਮ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰਨ ਕੀਰਤਨ ਰਾਹੀਂ ਸਮਾਂ ਸ਼ਾਮ ਦਾ 7:45 ਤੋਂ 8:30 ਹੋਵੇਗਾ ਸਮੇਂ ਸਿਰ ਹਾਜ਼ਰੀ ਭਰਨੀ ਆ ਜੀ ਇੱਥੇ ਐਤਵਾਰ ਦੀਵਾਨ ਦੀ ਸੰਪੂਰਨਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਵਾਂ।

नर चाहत काछे औरे की औरे पई चितवत रहोठ गौर नानक फासी गल परी।

ਕਹਿਤਾ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚਾ ਸੁਰ ਸੋਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬਹਿਰਾ ਤਰ ਗਜ ਧਰ ਕੇ ਦਾਰਾ ਜਵਲੀ ਧਰ ਨਟਿਓ ਜਲ ਧਾਰਾ।

ਹਰਤਾ ਹਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੇ ਸਾ ਵਾਸ ਜੀਆ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾ ਵਾਸ ਜੀਆ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ,

ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੇ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ ਅਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪਰਤਖ ਹੁੰਦੇ ਬਹਿਰਾ ਜੇ ਆਪ ਟਿਕਾਇਆ, ਸਭ ਸਿੱਖ ਬੰਦ

ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਓ ਕੀ ਜਗ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਹ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੀ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਵ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਹਾ, ਤਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤੇ ਰਾਖੇ ਆ ਵਾਹਿਗੁਰੂ। ਇਹ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਸਤਿਗੁਰੂ ਨਿਤਾਣਿਓ ਕੇ ਤਾਣ, ਸਤਿਗੁਰੂ ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ, ਸਮੂਸਾ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਦੇ ਮਾਂ ਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਚਰਨਜੀਤ ਸਿਪਲਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜਿੰਨੀ ਆਰਜੂ ਦਿੱਤੀ, ਜਿੰਨੀ ਔਦ ਬਖਸ਼ਿਸ਼ ਕੀਤੀ, ਉਨੀ ਪੂਰੀ ਕਰਦੇ ਸਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ। ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ, ਉਹਨਾਂ ਦੇ ਭਲੇ ਵਾਸਤੇ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਮਹਾਰਾਜ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸਹਿਜ ਪਾਠ ਆਰੰਭ ਹੋਏ ਸਨ। ਇਸ ਵੇਲੇ ਆਪ ਜੀ ਨੇ ਅਪਾਰ ਅਹਿਮਦ ਕਿਰਪਾ ਬਖਸ਼ਿਸ਼ ਕੀਤੀ, ਆਪ ਜੀ ਦੀ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ, ਸੱਦ ਗੁਰਬਾਣੀ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀ। ਆਪ ਜੀ ਦੀ ਹਜ਼ੂਰੀ ਵਿੱਚ ਮਹਾਰਾਜ ਕੀਰਤਨ ਹੋਇਆ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀ, ਅੱਗੇ ਵਾਸਤੇ ਸਮਤ ਬਖਸ਼ਣੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ, ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ, ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਭਾਣਾ ਮਣ ਦੇ ਬਲ ਬਖਸ਼ਣੇ ਮਹਾਰਾਜ, ਪਰਿਵਾਰ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਕਹੇ ਕਬੀਰ ਸੁਣੋ ਰੇ ਸੰਤੋ, ਹੇ ਤਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਾਹਰ ਨਾ ਭਵਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਭਲਾ ਕਰਨਾ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ, ਆਪ ਜੀ ਦੇ ਸਰੂਪਾਂ ਤੇ ਸੁਣ ਜੇ ਰਮਾਲੇ ਅਰਪਣ ਹੋਏ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਜਿਤਮਾਨ ਬਖਸ਼ਣਾ, ਬੇਅੰਤ ਪਿਟਾਵਾਂ ਸੁਵਾਵਾਂ ਹਾਜ਼ਰ ਹੋਈਆਂ ਦਰ ਪ੍ਰਵਾਨ ਕਰਨੀਆਂ,
ਸੇਵਕਾਂ ਦੀਆਂ ਕਮਾਈਆਂ ਸਫਲ ਕਰਨੀਆਂ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਦਸਾਂ ਨੌਵਾਂ ਦੀ ਕਿਰਤ ਕਮਾਈ ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ। ਆਪ ਜੀ ਕਿਰਪਾ ਕਰੋ, ਦਰ ਆਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ 'ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਤਿਕਾਰਯੋਗ ਸਕਵਰ ਵਾਸੀ ਚਰਨਜੀਤ ਸਿੰਘ ਸਿਪਲਾ, ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਜੋ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ, ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਭੈਣ ਜੀ ਪੁਸ਼ਪਾ ਅਤੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਪਾਏ ਗਏ ਨੇ। ਬਰਾਗਮਈ ਕੀਰਤਨ ਹੋਇਆ ਹੈ, ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਾਠੀ ਸਿੰਘਾਂ ਦਾ, ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਦੀ ਬਾਣੀ ਗਾਇਨ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ, ਅਲਾਣੀਆਂ ਦੀ ਬਾਣੀ ਪੜ੍ਹ ਕੇ ਸਰਵਣ ਕਰਾਈ ਅਤੇ ਅੰਤਿਮ ਅਰਦਾਸ ਕੀਤੀ, ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਬੋਲਾਂ, ਮੈਂ ਇੱਕ ਨੋਟ ਕਰਦਾ ਸੀ ਕਿ ਅੱਜ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ, ਉਸ ਦੇ ਵਿੱਚ ਇੱਕ ਦੂਜੇ ਪ੍ਰਤੀ ਜਿੰਨਾ ਪਿਆਰ ਹੈ, ਜਦੋਂ ਦੁੱਖ ਕਿਸੇ 'ਤੇ ਪੈਂਦਾ ਤਾਂ ਬਹੁਤ ਇੱਕ ਦੂਜੇ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ। ਮੈਂ ਉੱਥੇ ਫਿਨਲ ਹੋਮ 'ਚ ਵੀ ਦੇਖਿਆ ਕਿ ਬੜੀ ਭਾਰੀ ਗਿਣਤੀ ਦੇ ਵਿੱਚ ਸਾਡਾ ਯੂਥ, ਜੋ ਬੱਚੇ ਸਾਬੀ ਦੇ ਫਰੈਂਡ, ਉਹ ਉੱਥੇ ਪਹੁੰਚੇ। ਹੁਣ ਗੁਰਦੁਆਰਾ ਸਾਹਿਬ ਵੀ ਇੱਥੇ ਸਾਰੇ ਪਹੁੰਚ ਕਰ ਦੁੱਖ ਮਿਟਾਇਆ। ਇਹ ਸਾਰੇ ਆਪਸ ਵਿੱਚ ਹੀ ਬਹੁਤ ਦੋਸਤ ਨੇ, ਪਿਆਰ ਆ। ਮੈਂ ਜਦੋਂ ਦੇਖਿਆ ਕਿ ਸਤਿਕਾਰਯੋਗ ਸਾਡੇ ਇਹ ਬੱਚੇ ਜੁਝਾਰ ਸਿੰਘ, ਜੋ ਪੁਲਿਸ ਡਿਪਾਰਟਮੈਂਟ 'ਚ ਨੇ, ਪਹਿਲੇ ਅੰਮ੍ਰਿਤਧਾਰੀ ਗੁਰਸਿੱਖ ਯੂਨੀਵਰਸਿਟੀ PD ਵਿੱਚ ਹੋਏ ਸਨ, ਅਤੇ ਇਹਦੇ ਵੱਲ ਦੇਖ ਕੇ ਦੂਜੀਆਂ ਸਿਟੀਆਂ ਨੇ ਵੀ ਫਿਰ ਗੁਰਸਿੱਖਾਂ ਨੂੰ, ਅੰਮ੍ਰਿਤਧਾਰੀਆਂ ਨੂੰ ਨੌਕਰੀ ਦਿੱਤੀ। ਇਹ ਸਾਰੇ ਹੀ ਦਾਸ ਦਾ ਲੜਕਾ ਅਜੀਤ ਸਿੰਘ ਜੰਡੀ, ਸਟੀਵ ਸਿੰਘ ਭਾਟੀਆ ਅਤੇ ਹੋਰ ਜਿੰਨੇ ਵੀ ਬੱਚੇ ਆਏ ਆ, ਮੈਂ ਦੇਖਦਾ ਸੀ ਵੱਡੀ ਗਿਣਤੀ 'ਚ ਸਾਬੀ ਦੇ ਫਰੈਂਡ ਨੇ, ਇਕੱਠੇ ਪੜ੍ਹੇ ਨੇ।

ਦੂਰੋਂ ਬਲਵੀਰ ਸਿੰਘ ਟੁੱਟ ਜੋ ਅੱਜ ਕੱਲ੍ਹ ਰਿਵਰ ਸਾਈਡ ਰਹਿੰਦਾ ਉੱਥੋਂ ਇੱਥੇ ਪਹੁੰਚਿਆ। ਇਹਨਾਂ ਦੇ ਦੂਜੇ ਬ੍ਰਦਰ ਸਟਾਕਟਨ ਤੋਂ ਇੱਥੇ ਆਏ, ਸਾਡੇ ਇੱਥੇ ਪ੍ਰਬੰਧ 'ਚ ਵੀ ਬੜਾ ਚਿਰ ਇਹਨਾਂ ਨੇ ਸੇਵਾ ਨਿਭਾਈ ਆ, ਅਤੇ ਫਿਰ ਇਹ ਉੱਧਰ ਮੂਵ ਹੋ ਗਏ ਸੀ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਜੋ ਮੇਰੀਆਂ ਭੈਣਾਂ ਜੋ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਈਆਂ ਨੇ, ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਮੈਂ ਇਸ ਤੋਂ ਪਹਿਲਾਂ ਕਿ ਮੈਂ ਕਿਸੇ ਵੀ ਵੀਰ ਨੂੰ ਭੈਣ ਨੂੰ ਜੇ ਕਿਸੇ ਨੇ ਇੱਥੇ ਸ਼ਬਦ ਕੁਛ ਬੋਲਣੇ ਹੋਣ, ਉਸ ਤੋਂ ਪਹਿਲਾਂ ਜੋ ਜਦੋਂ ਪਰਿਵਾਰ ਦਾ ਵੱਡਾ ਚੱਲਿਆ ਜਾਂਦਾ ਹੈ, ਅਤੇ ਵੈਸੇ ਤਾਂ ਬਹੁਤ ਜ਼ਿੰਮੇਵਾਰੀਆਂ ਇਹ ਵੱਡੇ ਨਿਭਾ ਕੇ ਜਾਂਦੇ ਨੇ, ਪਰ ਫਿਰ ਵੀ ਬਹੁਤ ਜ਼ਿੰਮੇਵਾਰੀਆਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਨੇ, ਅਤੇ ਫਿਰ ਜਦੋਂ ਚੱਲਿਆ ਜਾਂਦਾ ਅਤੇ ਉਹਨਾਂ ਦੀ ਦਸਤਾਰ ਜਿਹੜੀ ਹੈ, ਜ਼ਿੰਮੇਵਾਰੀਆਂ ਦੀ ਦਸਤਾਰ, ਉਹ ਉਹਨਾਂ ਦੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਅਤੇ ਭੈਣ ਜੀ ਪੁਸ਼ਪਾ ਦਾ ਪੇਕਾ ਪਰਿਵਾਰ, ਸਤਿਕਾਰਯੋਗ ਬਿੰਦਰ ਸਿੰਘ ਸਾਬੀ ਦੇ ਮਾਮਾ ਜੀ, ਉਹ ਦਸਤਾਰ ਲੈ ਕੇ ਆਏ ਨੇ। ਮੈਂ ਬੇਨਤੀ ਕਰਾਂਗਾ ਆਪਣੇ ਕਾਕਾ ਸਾਬੀ ਸਿਪਲਾ ਉਸ ਨੂੰ ਕਿ ਮੱਥਾ ਟੇਕ ਕੇ ਪਹਿਲਾਂ ਗੁਰੂ ਘਰ ਦੀ ਬਖਸ਼ਿਸ਼, ਜੋ ਗੁਰੂ ਸਾਹਿਬ ਦੀ ਇਹ ਆਸ਼ੀਰਵਾਦ ਆ, ਇਹ ਦੁੱਖ ਝੱਲਣ ਦੀ ਸਮਰੱਥਾ ਅਤੇ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਹੈ, ਉਹ ਗੁਰੂ ਘਰ ਵੱਲੋਂ ਜੋ ਸਰੋਪੋ ਦੀ ਦਾਤ ਹੈ ਉਹ ਮੱਥਾ ਟੇਕ ਕੇ ਆ ਕੇ ਗਿਆਨੀ ਸੁਖਦੇਵ ਸਿੰਘ ਜੀ ਹੁਣਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਬੱਚੇ ਨੂੰ ਗੁਰੂ ਘਰ ਵੱਲੋਂ ਪਹਿਲਾਂ ਸਰੋਪੋ ਦੀ ਦਾਤ ਦੇਣ, ਅਤੇ ਉਸ ਤੋਂ ਬਾਅਦ ਮੈਂ ਬੱਚੇ ਨੂੰ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਆਪਣੇ ਅੱਗੇ ਮੁੜ ਕੇ ਬੈਠ ਜਾਣ। ਅਤੇ ਮੈਂ ਸਤਿਕਾਰਯੋਗ ਇਹਦੇ ਮਾਮਾ ਜੀ ਉਹਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਨੂੰ ਦਸਤਾਰ ਜੋ ਲੈ ਕੇ ਆਏ ਆ ਉਹ ਦੇਣ। ਨਾਲ ਮੈਂ ਸਤਿਕਾਰਯੋਗ ਬਲਵੀਰ ਸਿੰਘ ਟੁੱਟ ਸਾਡੇ ਸੀਨੀਅਰ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਬਿੰਦਰ ਸਿੰਘ ਦੇ ਨਾਲ ਹੋ ਕੇ ਇਸ ਬੱਚੇ ਨੂੰ ਦਸਤਾਰ ਜਿਹੜੀ ਆ ਉਹ ਭੇਟ ਕਰਨ, ਅਤੇ ਗਿਆਨੀ ਜੀ ਹੁਣੀ ਪਹਿਲਾਂ ਸਰੋਪੋ ਦੀ ਦਾਤ ਦੇਣਗੇ। ਆ ਕੇ ਇੱਧਰ ਪੁੱਤ ਸਰੋਪਾ ਲੈ ਲਾ ਪਹਿਲਾਂ, ਚਲੋ ਦਿਓ ਸਰੋਪਾ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਅੱਗੇ ਮੱਥਾ ਟੇਕ ਕੇ ਬਹਿ ਜਾ ਮੇਰਾ ਪੁੱਤ, ਅਤੇ ਤੈਨੂੰ ਦਸਤਾਰ ਦਿੱਤੀ ਜਾਵੇਗੀ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ।

ਜੋ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ਣ। ਸੋ ਜੇ ਕਿਸੇ ਨੇ ਪਰਿਵਾਰ ਵੱਲੋਂ ਕਿਸੇ ਨੇ ਵੀ ਬੋਲਣਾ ਹੈ, ਉਹ ਕੁਛ ਮਿੰਟ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ। ਜੇ ਕਿਸੇ ਨੇ ਨਹੀਂ ਬੋਲਣਾ ਤਾਂ ਇੱਥੇ ਹੀ ਸਮਾਪਤੀ ਹੈ। ਮੈਂ ਫਿਰ ਇੱਕ ਵਾਰ ਆਪ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਬੇਨਤੀ

ਹੋਇਆ ਹੈ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਜੇ ਕਿਸੇ ਨੇ ਨਹੀਂ ਬੋਲਣਾ ਤਾਂ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੋਲਦਿਆਂ ਕੋਈ ਸੇਵਾ ਨਿਭਾਉਂਦਿਆਂ ਸਾਡੇ ਗੁਰੂ ਘਰ ਦੇ ਪ੍ਰਬੰਧ ਤੋਂ ਜਾਂ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਭੁੱਲ ਕਰ ਗਏ ਹੋਈਏ, ਅਸੀਂ ਖੇਮਾ ਦੇ ਜਾਚਕਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।